0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੱਜਣੋ ਤੇ ਬੇਲਿਓ ਮੈਂ ਜੈਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਜੇ ਗੱਜਦਾ ਵੱਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
3: This is FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
3: This is FM 101.
4: आप सुन रहे हैं FM 101 रेडियो पाकिस्तान लाहौर।

ਤੁਸੀਂ ਸਾਨੂੰ ਕਾਲ ਕਰ ਸਕਦੇ ਹੋ FM ਮਨੋਵਨ ਲਾਹੌਰ ਦੇ ਪੇਜ ਤੇ ਸਾਂਝ ਪਾ ਸਕਦੇ ਹੋ, ਸ਼ਾਮਿਲ ਹੋ ਸਕਦੇ ਹੋ ਆਪਣੇ ਕਮੈਂਟਸ ਰਾਹੀਂ। 4471 ਇਜ਼ ਦੀ SMS ਨੰਬਰ। ਆਪਣੇ ਮੋਬਾਈਲ ਫੋਨ ਦੇ ਕ੍ਰੀਏਟ ਜਾਂ ਰਾਈਟ ਮੈਸੇਜ ਆਪਸ਼ਨ 'ਚ ਜਾਇਆ ਜੇ, 101 ਲਿਖਿਆ ਜੇ, ਸਪੇਸ ਦਿਆ ਜੇ, ਨਾ ਸੁਨਿਆ ਲਿਖ ਕੇ, ਅਤੇ ਮੈਸੇਜਿਸ ਨੂੰ ਘੱਲਿਆ ਜੇ ਜਾਂ ਨਹੀਂ ਕਰਿਆ ਜੇ ਸੈਂਡ 4471 'ਤੇ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੱਜਣੋ ਤੇ ਬੇਲਿਓ ਮੈਂ ਜੈਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਜੇ ਗੱਜਦਾ ਵੱਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
3: This is FM 101.
4: आप सुन रहे हैं FM 101 रेडियो पाकिस्तान लाहौर।

ਜਨਾਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ਾਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੈ ਤੁਹਾਡੀ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ। ਦੇਸੀ ਬੀਟ ਪ੍ਰੋਗਰਾਮ ਦਾ ਨਾਂ ਹੈ। ਹਰ ਹਫ਼ਤੇ ਨੂੰ ਇਸ ਪ੍ਰੋਗਰਾਮ ਨੂੰ ਤੁਸੀਂ ਸੁਣਦੇ ਹੋ। 1 to 3 ਵਜੇ ਤਾਈਂ ਸਾਥ ਨਿਭਾਉਣ ਵਾਸਤੇ ਅਸੀਂ ਰਹਾਂਗੇ ਸਟੂਡੀਓ 'ਚ ਤੁਹਾਡੇ ਨਾਲ ਮੌਜੂਦ। ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। 4-4-7-1 'ਤੇ ਤੁਹਾਡੇ ਮੈਸੇਜਿਸ FM 101 ਲਾਹੌਰ ਦੇ ਪੇਜ 'ਤੇ ਲੈ ਰਹੇ ਹਾਂ। ਤੁਹਾਡੇ ਕਮੈਂਟਸ 111-000-101 'ਤੇ ਤੁਸੀਂ ਸਾਨੂੰ ਕਾਲਜ ਰਾਹੀਂ ਜੁਆਇਨ ਕਰ ਸਕਦੇ ਹੋ, ਲੇਕਿਨ 2 ਤੋਂ ਬਾਅਦ। ਕਿਉਂ ਜੇ ਤੁਹਾਨੂੰ ਪਤਾ ਕਿ ਔਫ ਏਅਰ ਕਾਲਸ ਹੁਣ ਇੱਕ ਅਰਸਾ ਹੀ ਹੋ ਗਿਆ, ਕਦੀ ਮੈਂ ਅਟੈਂਡ ਨਹੀਂ ਕੀਤੀਆਂ, ਬਲਕਿ ਬਹੁਤ ਟਾਈਮ ਹੋ ਗਿਆ। ਅਤੇ 2 ਤੋਂ ਬਾਅਦ ਤੁਸੀਂ ਲਾਈਵ ਅਗਰ ਆਉਣਾ ਚਾਹੋ, ਲਾਈਵ ਕਾਲ 'ਤੇ ਸਾਨੂੰ ਜੁਆਇਨ ਕਰਨਾ ਚਾਹੋ, ਤਾਂ ਯੂ ਆਰ ਮੋਰ ਦੈਨ ਵੈਲਕਮ। ਕੁਝ ਕਮੈਂਟਸ ਮੈਨੂੰ ਨਜ਼ਰ ਆ ਰਹੇ ਨੇ, ਕੁਝ ਮੈਸੇਜਸ ਨਜ਼ਰ ਆ ਰਹੇ ਨੇ, ਲੇਕਿਨ ਸਰਨਾਵਾਂ ਅੱਜ ਦਾ ਤੁਹਾਨੂੰ ਦੱਸਦੇ ਚੱਲੀਏ। ਬਹੁਤ ਸਾਰੀਆਂ ਗੱਲਾਂ ਬਾਤਾਂ ਜਿਨ੍ਹਾਂ ਬਾਰੇ ਅਸੀਂ ਪਲੈਨਸ ਕਰ ਰਹੇ ਹੁੰਦੇ ਹਾਂ, ਬਹੁਤ ਸਾਰੇ ਸਾਡੇ ਟਾਸਕ, ਬਹੁਤ ਸਾਰੇ ਸਾਡੇ ਕੰਮ ਕਿ ਜਿਨ੍ਹਾਂ ਨੂੰ ਅਸੀਂ ਕਰਨਾ ਚਾਹ ਰਹੇ ਹੁੰਦੇ ਹਾਂ। ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਬਹੁਤ ਸਾਰੇ ਫੈਸਲੇ ਜਿਨ੍ਹਾਂ ਨੂੰ ਅਸੀਂ ਲੈਣਾ ਚਾਹ ਰਹੇ ਹੁੰਦੇ ਹਾਂ, ਲੇਕਿਨ ਕੁਝ ਲੋਕਾਂ ਦਾ ਇਹ ਖਿਆਲ ਜ਼ਰੂਰ ਹੈ ਕਿ ਅਗਰ ਗੱਲਬਾਤ ਨੂੰ ਕਿਸੇ ਨਾਲ ਸ਼ੇਅਰ ਕੀਤਾ ਜਾਏ, ਕਿਸੇ ਨੂੰ ਦੱਸਿਆ ਜਾਏ, ਤਾਂ ਫਿਰ ਉਹ ਕੰਮ ਜਿਹੜਾ ਹੁੰਦਾ ਹੁੰਦਾ ਰਹਿ ਜਾਂਦਾ ਹੈ। ਕੁਝ ਲੋਕ ਇਹ ਕਹਿੰਦੇ ਨੇ ਕਿ ਅਗਰ ਕੋਈ ਗੱਲਬਾਤ ਕਿਸੇ ਨੂੰ ਦੱਸ ਦਿੱਤੀ ਜਾਏ, ਕਿਸੇ ਆਪਣੇ ਨੂੰ ਦੱਸ ਦਿੱਤੀ ਜਾਏ, ਤਾਂ ਫਾਇਦਾ ਵੀ ਹੁੰਦਾ। ਫਾਇਦਾ ਇਹ ਹੁੰਦਾ ਹੈ ਕਿ ਕਿਸੇ ਦਾ ਮਸ਼ਵਰਾ ਜਿਹੜਾ ਨਾ ਉਹਦੇ 'ਚ ਤੁਹਾਡੇ ਨਾਲ ਸ਼ਾਮਿਲ ਹੋ ਜਾਂਦਾ ਹੈ। ਇਹਦੇ ਨਾਲ ਉਸ ਕੰਮ 'ਚ ਬਰਕਤ ਵੀ ਪੈ ਜਾਂਦੀ ਹੈ, ਕਿਸੇ ਦੂਸਰੇ ਦੀ ਦੁਆ ਜਿਹੜੀ ਉਹ ਵੀ ਮਿਲ ਜਾਂਦੀ ਹੈ। ਲੇਕਿਨ ਹੁਣ ਆਖਿਰ ਇਸ ਚੀਜ਼ ਦਾ ਅੰਦਾਜ਼ਾ ਅਸੀਂ ਕਿਸ ਤਰ੍ਹਾਂ ਕਰੀਏ ਕਿ ਕੌਣ ਸਾਡੇ ਨਾਲ ਕਿੰਨਾ ਕੁ ਮੁਖਲਿਸ ਹੈ ਅਤੇ ਕੌਣ ਮੁਖਲਿਸ ਨਹੀਂ ਹੈ, ਕੌਣ ਦਿਲੋਂ ਹੋ ਕੇ ਸਾਨੂੰ ਮਸ਼ਵਰਾ ਦੇ ਰਿਹਾ ਹੈ, ਕੌਣ ਜਨਾਬ ਉੱਤੋਂ ਉੱਤੋਂ ਸਾਡੇ ਨਾਲ ਹੈ ਅਤੇ ਅੰਦਰੋਂ ਕਹਿ ਰਿਹਾ ਕਿ ਲਓ ਬਈ ਹੈ, ਅਤੇ ਫਿਰ ਇੰਝ ਗੱਲ ਹੋਏਗੀ ਅਤੇ ਅੱਜ ਬੜਾ ਕਾਮਯਾਬ ਹੋ ਜਾਏਗਾ। ਇਹਨੂੰ ਤਾਂ ਇਹ ਫੈਸਲਾ ਮੈਂ ਕਰਨ ਨਹੀਂ ਦੇਣਾ, ਇਹਨੂੰ ਤਾਂ ਇਹ ਕੰਮ ਮੈਂ ਕਰਨ ਨਹੀਂ ਦੇਣਾ। ਲੇਕਿਨ ਅਗਰ ਗੱਲਬਾਤ ਕੀਤੀ ਜਾਏ ਤਜਰਬੇ ਦੀ, ਤਾਂ ਕਿਸੇ ਦੂਸਰੇ ਦੇ ਐਕਸਪੀਰੀਅੰਸ ਤੋਂ ਸਿੱਖਣਾ, ਕਿਸੇ ਦੂਸਰੇ ਦੇ ਤਜਰਬੇ ਤੋਂ ਤਜਰਬਾ ਹਾਸਲ ਕਰਨਾ ਵੀ ਬੜਾ ਜ਼ਰੂਰੀ ਹੈ। ਮੈਂ ਦੇਖਦੀ ਹਾਂ ਕਿ ਕੁਝ ਲੋਕ ਬੇਸ਼ੱਕ ਜਿੰਨੇ ਮਰਜ਼ੀ ਸਿਆਣੇ ਹੋਣ, ਲੇਕਿਨ ਅਗਰ ਉਹ ਰੈਲੀਵੈਂਟ ਨਾ ਹੋਣ ਤੁਹਾਡੀ ਫੀਲਡ ਦੇ, ਤਾਂ ਮੇਰੇ ਖਿਆਲ 'ਚ ਉਹਨਾਂ ਕੋਲੋਂ ਉਸ ਬਾਰੇ ਮਸ਼ਵਰਾ ਲੈਣਾ ਠੀਕ ਨਹੀਂ ਹੈ। ਸਾਰੀ ਮਿਲੀ ਜੁਲੀ ਗੱਲਬਾਤ ਅੱਜ ਦੇ ਪ੍ਰੋਗਰਾਮ 'ਚ ਹੋਣ ਜਾ ਰਹੀ ਹੈ। ਗੱਲਬਾਤ ਨੂੰ ਅੱਗੇ ਲੈ ਕੇ ਟੋਰਾਂਗੇ, ਲੇਕਿਨ ਇਹਦੇ ਨਾਲ ਤੁਸੀਂ ਸਾਰੇ ਕਮੈਂਟਸ ਸਾਨੂੰ ਕਰ ਸਕਦੇ ਹੋ, ਫਿਰ ਮਨੋਵਲ ਲਾਹੌਰ ਦੇ ਪੇਜ 'ਤੇ ਆ ਸਕਦੇ ਹੋ, ਸ਼ਾਮਿਲ ਹੋ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਅਤੇ ਪੇਜ ਨੂੰ ਅਸੀਂ ਕਰਦੇ ਹਾਂ ਰੀਫਰੈਸ਼, ਕੁਝ ਮੈਸੇਜਿਸ ਸ਼ਾਮਿਲ ਕਰਦੇ ਹਾਂ ਤਾਂ ਕਿ ਜਨਾਬ ਐਨਰਜੀ ਸਾਨੂੰ ਮਿਲੇ, ਸਾਨੂੰ ਅਹਿਸਾਸ ਹੋਏ, ਸਾਨੂੰ ਪਤਾ ਲੱਗ ਜਾਏ ਕਿ ਕੌਣ ਕੌਣ ਸਾਨੂੰ ਸੁਣਦਾ ਪਿਆ ਹੈ। ਪ੍ਰਵੀਨ ਸਾਹਿਬਾ ਸਾਡੇ ਨਾਲ ਮੌਜੂਦ ਹੈ। ਪ੍ਰਵੀਨ ਸਾਹਿਬਾ ਨੇ ਕਿਹਾ ਕਿ ਜੈਨਬ ਤੁਸੀਂ ਸਟੂਡੀਓਜ਼ ਨੂੰ ਮਿਸ ਕੀਤਾ, ਤੁਸੀਂ ਇਸ ਮਾਈਕ ਨੂੰ ਮਿਸ ਕੀਤਾ, ਤੁਸੀਂ ਰਾਹ 'ਚ ਆਉਂਦੀਆਂ ਸੜਕਾਂ ਨੂੰ ਮਿਸ ਕੀਤਾ। ਵਾਕਈ ਮੈਂ ਮਿਸ ਕੀਤਾ ਜੀ, ਅਤੇ ਅਸੀਂ ਸਿਰਫ ਤੁਹਾਨੂੰ ਮਿਸ ਕੀਤਾ, ਕਿਆ ਬਾਤ ਹੈ ਜੀ। ਮੱਖਣ ਦੀ ਗੱਲ ਕਰੀਏ ਜਾਂ ਫਿਰ ਪ੍ਰੋਗਰਾਮ 'ਚ ਬਹੁਤ ਸਾਰੀ ਮੁਹੱਬਤ ਚਾਹਤ ਦੀ ਗੱਲ ਕਰੀਏ, ਅਤੇ ਪ੍ਰਵੀਨ ਸਾਹਿਬਾ ਤੁਸੀਂ ਹਮੇਸ਼ਾ ਹੀ ਇਸੇ ਚਾਹਤ ਨਾਲ ਸ਼ਾਮਿਲ ਹੁੰਦੇ ਹੋ। ਅਸੀਂ ਸੋਚਦੇ ਸੀ ਕਿ ਪਤਾ ਨਹੀਂ ਇੰਨੇ ਦਿਨਾਂ ਤੋਂ ਬਾਅਦ ਜਾਣਾ ਹੈ, ਅਤੇ ਪ੍ਰਵੀਨ ਸਾਹਿਬਾ ਨੂੰ ਅਸੀਂ ਯਾਦ ਵੀ ਹੈਗੇ ਹਾਂ ਕਿ ਨਹੀਂ ਹੈਗੇ, ਲੇਕਿਨ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਮੈਸੇਜ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ। ਯਾਦ ਰੱਖਣ ਦੀ ਗੱਲ ਕਰੀਏ ਤਾਂ ਹਨੀਫ ਬਾਈ ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ, ਚਾਹਤਾਂ ਦਾ। ਅਮਾਰਾ ਬੇਗ ਬਹੁਤ ਸ਼ੁਕਰੀਆ, ਤੁਸੀਂ ਹਮੇਸ਼ਾ ਹੀ ਕਨੈਕਟਿਡ ਰਹਿੰਦੇ ਹੋ, ਹਮੇਸ਼ਾ ਹੀ ਰਾਬਤੇ 'ਚ ਰਹਿੰਦੇ ਹੋ, ਅਤੇ ਬਹੁਤ ਸਾਰੀ ਮੁਹੱਬਤ ਚਾਹਤ ਜਿਹੜੀ ਹੈ ਸਾਡੇ ਤੀਕਰ ਪਹੁੰਚਾਉਂਦੇ ਹੋ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ ਅਤੇ ਵੱਸਦੇ ਰਹੋ ਅਤੇ ਸੁਣਦੇ ਰਹੋ ਦੇਸੀ ਬੀਟ ਠੀਕ 3 ਵਜੇ ਤਾਈਂ। ਮੁਹੰਮਦ ਇਜਾਜ਼ ਅਲੀ ਸ਼ਰਕਪੁਰ ਸ਼ਰੀਫ ਤੋਂ ਸਭ ਤੋਂ ਪਹਿਲਾਂ ਸਾਨੂੰ ਜੁਆਇਨ ਕੀਤਾ ਹੈ, ਤੁਸੀਂ ਕਮੈਂਟਸ ਰਾਹੀਂ ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਮੇਰਾ ਹਾਲ ਪੁੱਛ ਰਹੇ ਹੋ, ਵੈਲਕਮ ਕਹਿ ਰਹੇ ਹੋ, ਖੁਸ਼ ਆਮਦੀ, ਥੈਂਕ ਯੂ ਸੋ ਮਚ ਜੀ। ਜੀ ਆਇਆਂ ਨੂੰ ਸਭ ਦਾ ਭਲਾ ਅਤੇ ਸਭ ਦੀ ਖੈਰ ਹੋਵੇ। ਆ ਗਈ ਹੈ ਆਪ, ਛਾ ਗਈ ਹੈ ਆਪ, ਲਓ ਜੀ ਆ ਗਈ, ਬਹੁਤ ਅੱਛੀ ਆ ਜੇ ਜ਼ੈਨਬ ਅਰਸ਼ਦ, ਲਓ ਜੀ ਸਭ ਤੋਂ ਚੰਗਾ ਕਮੈਂਟ ਆ ਗਿਆ। ਕਹਿ ਰਹੇ ਹੋ ਕਿ ਧੋਖੇ ਐਵੇਂ ਨਹੀਂ ਮਿਲਦੇ, ਭਲਾ ਕਰਨਾ ਪੈਂਦਾ ਲੋਕਾਂ ਦਾ। ਓਏ ਹੋਏ ਹੋਏ, ਬਹੁਤ ਗਹਿਰੀ ਗੱਲ ਹੈ ਜੀ। ਸਭ ਤੋਂ ਜ਼ਿਆਦਾ ਦੁੱਖ ਵੀ ਉਦੋਂ ਹੁੰਦਾ ਹੈ ਕਿ ਜਿਹਦੇ ਨਾਲ ਅਸੀਂ ਬੜੀ ਭਲਾਈ ਦੀ ਨੀਅਤ ਨਾਲ, ਬੜੀ ਖੈਰ ਦੀ ਨੀਅਤ ਨਾਲ ਚੱਲੇ ਹੋਈਏ, ਅਤੇ ਫਿਰ ਉਸ ਤੋਂ ਬਾਅਦ ਹੀ ਸਾਨੂੰ ਧੋਖਾ ਦੇ ਜਾਏ। ਲੇਕਿਨ ਮੈਂ ਸਮਝਦੀ ਹਾਂ ਕਿ ਹਰ ਸਿਚੁਏਸ਼ਨ ਵਾਸਤੇ ਨਾ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਹੈ। ਹਰ ਤਰ੍ਹਾਂ ਦੀ ਤਵੱਕੋ ਹੁਣ ਦਾ ਜਿਹੜਾ ਦੌਰ ਹੈ ਨਾ, ਅਸੀਂ ਰੱਖ ਸਕਦੇ ਹਾਂ ਕਿ ਅਸੀਂ ਕਿਸੇ ਦੇ ਬਾਰੇ 'ਚ ਬੜੀ ਅੱਛੀ ਕਿਰਾਏ ਜਿਹੜੀ ਅਗਰ ਕਾਇਮ ਕਰਦੇ ਹਾਂ। ਸੋ ਇਸ ਤਰ੍ਹਾਂ ਦਾ ਅਗਰ ਕੁਝ ਵੀ ਹੋ ਜਾਂਦਾ ਹੈ, ਕੋਈ ਧੋਖੇ ਵਾਲੀ ਗੱਲ ਹੋ ਜਾਂਦੀ ਹੈ, ਤਾਂ ਬਸ ਠੀਕ ਹੈ, ਚਲੋ ਠੀਕ ਹੈ ਜੀ, ਤਾਲੁਕਾਤ ਫਿਰ ਉਸ ਤਰ੍ਹਾਂ ਨਹੀਂ ਰਹਿੰਦੇ। ਲੇਕਿਨ ਇਸ ਚੀਜ਼ ਨੂੰ ਬਹੁਤਾ ਦਿਲ 'ਤੇ ਨਹੀਂ ਲਾਉਣਾ ਚਾਹੀਦਾ। ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਮੁਹੰਮਦ ਰਜ਼ਾ ਚੌਧਰੀ, ਹਸਨ ਖਾਨ, ਸਜਾਦ ਅਲੀ, ਲਾਡਲਾ, ਸਾਹੂ ਵੀਰ, ਸਭ ਨੂੰ ਸਲਾਮ, ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ ਜੀ। ਕਵਲ ਨਾਸ ਨੇ ਸਾਨੂੰ ਜੁਆਇਨ ਕੀਤਾ ਹੈ, ਕੀ ਹਾਲ ਹੈ ਤੁਹਾਡਾ, ਵੈਲਕਮ ਜੀ। ਜੀ ਆਇਆਂ ਨੂੰ, ਜ਼ੈਨਬ ਸੁਣਾਓ ਫਿਰ, ਹਾਏ ਹਾਏ ਹਾਏ, ਜ਼ਿੰਦਗੀ ਕੈਸੀ ਗੁਜ਼ਰੀ ਹੈ ਜੀ? ਅਲਹਮਦੁਲਿਲਾ, ਠੀਕ ਠਾਕ, ਬਿਹਤਰੀਨ, ਬਸ ਗੁਜ਼ਰ ਹੀ ਰਹੀ ਹੈ।
ਅੱਜ ਕਾਫੀ ਦਿਨਾਂ ਤੋਂ ਬਾਅਦ ਤੁਹਾਨੂੰ ਸੁਣ ਕੇ ਬੜਾ ਚੰਗਾ ਲੱਗਾ, ਬਹੁਤ ਸ਼ੁਕਰੀਆ ਜੀ ਤੁਹਾਡੇ ਕਮੈਂਟਸ ਦਾ। ਫਿਲਹਾਲ ਵੇਲਾ ਹੋ ਚੱਲਿਆ ਇੱਕ ਟਾਈਮ ਚੈੱਕ ਨੂੰ ਸ਼ਾਮਿਲ ਕਰਨ ਦਾ, ਮੁੜ ਕੇ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋੜਦੇ ਹਾਂ।

ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀ ਦੇਸੀ ਬੀਟ ਪ੍ਰੋਗਰਾਮ ਦਾ ਨਾਂ ਹੈ ਜੀ ਤੁਹਾਡੇ ਸਭ ਨਾਲ ਮੁਖਾਤਿਬ ਅਤੇ ਮੌਜੂਦ ਤੁਹਾਡੀ ਆਪਣੀ ਆਰਜ਼ੇ ਅਤੇ ਮੇਜ਼ਬਾਨ ਜ਼ੈਨਬ ਅਰਸ਼ਦ ਕੁਝ ਕਮੈਂਟਸ ਅਸੀਂ ਪੜ੍ਹ ਰਹੇ ਸੀ ਜ਼ਿੰਦਗਾਨੀ ਬਾਰੇ ਪੁੱਛ ਰਹੇ ਹੋ ਜੀ ਅਲਹਮਦੁਲਿਲਾ ਲੰਘ ਰਹੀ ਹੈ ਲੰਘਦੀ ਜਾ ਰਹੀ ਹੈ ਕਾਫੀ ਦਿਨਾਂ ਤੋਂ ਬਾਅਦ ਤੁਹਾਨੂੰ ਸੁਣ ਕੇ ਬੜਾ ਚੰਗਾ ਲੱਗਾ ਬਹੁਤ ਸ਼ੁਕਰੀਆ ਕਵਲ ਜਿਉਂਦੇ ਵਸਦੇ ਰਹੋ ਆਬਾਦ ਰਹੋ ਕਵਲ ਨਾਜ਼ ਸਾਡੀ ਜਨਾਬ ਪੁਰਾਣੇ ਹੀ ਸੁਣਨ ਵਾਲੇ ਹੁਣ ਹੋ ਗਏ ਨੇ ਤਕਰੀਬਨ ਪੁਰਾਣੇ ਹੀ ਹੋ ਗਏ ਨੇ ਬੜੇ ਹੀ ਚੰਗੇ ਜਿਹੇ ਮੈਸੇਜਸ ਅਤੇ ਕਮੈਂਟਸ ਤੁਹਾਡੇ ਵੱਲੋਂ ਮਿਲਦੇ ਨੇ ਬਹੁਤ ਸਾਰੀ ਦੁਆ ਮਿਲਦੀ ਹੈ ਬਹੁਤ ਜਨਾਬ ਚੰਗਾ ਜਿਹਾ ਅਹਿਸਾਸ ਮਿਲਦਾ ਹੈ ਥੈਂਕ ਯੂ ਸੋ ਮਚ ਨਜ਼ੀਰ ਖੋਸੋ ਸੋਹਬਤਪੁਰ ਬਲੋਚਿਸਤਾਨ ਤੋਂ ਸਾਨੂੰ ਸੁਣਦੇ ਨੇ ਬਹੁਤ ਬਹੁਤ ਸ਼ੁਕਰੀਆ ਨਜ਼ੀਰ ਖੋਸੋ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ 'ਚ ਤੁਸੀਂ ਸਾਰੇ ਜਿਸ ਵੇਲੇ ਵੀ ਸ਼ਾਮਿਲ ਹੁੰਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਇਹਦੇ ਨਾਲ ਕਮੈਂਟਸ ਅਸੀਂ ਹੋਰ ਵੀ ਪੜ੍ਹਾਂਗੇ ਕੀ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਮੌਸਮ ਦੀ ਸੂਰਤ ਹਾਲ ਬਾਰੇ ਜ਼ਰੂਰ ਅਸੀਂ ਦੱਸ ਚੱਲੀਏ ਕਿ ਮੌਸਮ ਬਾਰੇ ਜਨਾਬ ਕੀ ਅਪਡੇਟਸ ਨੇ ਕਾਫੀ ਜ਼ਿਆਦਾ ਗਰਮੀ ਹੈ ਅਤੇ ਕਿਆ ਬਾਤ ਹੈ ਵੈਸੇ ਦੇਸੀ ਲੋਕਾਂ ਦੀ ਵੀ ਸਾਡੇ ਵਰਗੇ ਲੋਕਾਂ ਦੀ ਵੀ ਪਾਕਿਸਤਾਨੀਆਂ ਦੀ ਵੀ ਕਿਆ ਹੀ ਬਾਤ ਹੈ ਹੁਣੇ ਮੈਂ ਆ ਰਹੀ ਸੀ ਨਾ ਸਟੂਡੀਓ 'ਚ ਅਤੇ ਮੈਂ ਵੇਖਦੀ ਸੀ ਕਿ ਮੇਰੇ ਖਿਆਲ 'ਚ ਕੋਈ ਨਾਨ ਛੋਲਿਆਂ ਵਾਲਾ ਹੋਟਲ ਸੀ ਨਾਨ ਚਨੇ ਦੀ ਕੋਈ ਸ਼ੋਪ ਸੀ ਅਤੇ ਉੱਥੇ ਨਾ ਜਨਾਬ ਇੱਕ ਪੱਖਾ ਲੱਗਾ ਹੋਇਆ ਸੀ ਪੱਖਾ ਲੱਗਾ ਹੋਇਆ ਸੀ ਅਤੇ ਉਹਦੇ ਕੋਲ ਇੱਕ ਬੱਚਾ ਬੈਠਾ ਸੀ ਕੁਰਸੀ 'ਤੇ ਪੱਖੇ ਦੇ ਕੋਲ ਬੈਠਾ ਸੀ ਸ਼ਾਇਦ ਤੁਹਾਨੂੰ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਅਤੇ ਨਾਲ ਉਹਦੇ ਹੱਥ 'ਚ ਸੀ ਚਾਹ ਦਾ ਵੱਡਾ ਕੱਪ ਮੈਂ ਕਿਹਾ ਵਾਹ ਵਾਹ ਵਾਹ ਕਿਆ ਬਾਤ ਹੈ ਗਰਮੀ ਜਿੰਨੀ ਮਰਜ਼ੀ ਲੱਗੇ ਫਿਰ ਵੀ ਚਾਹ ਜ਼ਰੂਰ ਪੀਣੀ ਹੈ ਮੈਂ ਕਿਹਾ ਇਹ ਹੋਈ ਨਾ ਗੱਲ ਇਸੇ ਤਰ੍ਹਾਂ ਹੀ ਮਹਿਕਮਾ ਮੌਸਮਿਆਤ ਦੀ ਪੇਸ਼ਨਗੋਈ ਜਨਾਬ ਪੇਸ਼ਗੋਈ ਉਹਨਾਂ ਕੀਤੀ ਹੈ ਕਿ ਇਤਵਾਰ ਦੇ ਦਿਹਾੜੇ ਯਾਨੀ ਕੱਲ੍ਹ ਦੇ ਰੋਜ਼ ਜਿਹੜੀ ਆ ਨਾ ਕੱਲ੍ਹ ਹੋਏਗੀ ਲਾਹੌਰ 'ਚ ਅੱਛੀ ਬਾਰਿਸ਼ ਹੋਣ ਦੇ ਇਮਕਾਨਾਤ ਨੇ PDMA ਨੇ ਸ਼ਹਿਰੀਆਂ ਨੂੰ ਮੌਨਸੂਨ ਦੀ ਜਿਹੜੀਆਂ ਬਾਰਿਸ਼ਾਂ ਨੇ ਉਹਨਾਂ ਦੇ ਦੌਰਾਨ ਜਿਹੜੀਆਂ ਬੁਸੀਦਾ ਜਾਂ ਖਸਤਾ ਹਾਲ ਇਮਾਰਤਾਂ ਨੇ ਉਹਨਾਂ ਤੋਂ ਦੂਰ ਰਹਿਣ ਦੀ ਵੀ ਹਿਦਾਇਤ ਜਿਹੜੀ ਉਹ ਜਾਰੀ ਕੀਤੀਆਂ ਨੇ ਬਹੁਤ ਜ਼ਿਆਦਾ ਧਿਆਨ ਖਿਆਲ ਰੱਖੋ ਆਪਣੇ ਆਪ ਨੂੰ ਮਹਿਫੂਜ਼ ਰੱਖੋ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਕਰਿਆ ਕਰੋ ਖਾਸ ਤੌਰ 'ਤੇ ਇਸ ਮੌਸਮ 'ਚ ਤਮਾਮ ਮੁਤਲਕਾ ਇਦਾਰੇ ਜਿਹੜੇ ਨੇ ਉਹਨਾਂ ਨੂੰ ਵੀ ਮੌਨਸੂਨ ਸੀਜ਼ਨ ਦੇ ਦੌਰਾਨ ਫੀਲਡ 'ਚ ਅਲਰਟ ਰਹਿਣ ਦੀ ਜਾਂ ਫਿਰ ਜਨਾਬ ਹੰਗਾਮੀ ਸੂਰਤ ਹਾਲ ਤੋਂ ਨਿਪਟਣ ਦੀ ਤਿਆਰੀ ਬਾਰੇ ਤਿਆਰ ਰਹਿਣ ਦਾ ਹੁਕਮ ਜਿਹੜਾ ਉਹ ਦਿੱਤਾ ਗਿਆ ਹੈ ਸੋ ਇਹਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਕਰਨਾ ਹਰ ਮੌਸਮ ਦੇ ਮੁਤਾਬਿਕ ਜਨਾਬ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਬੜਾ ਜ਼ਰੂਰੀ ਹੈ ਇਹਦੇ ਨਾਲ ਇਹਤਿਆਤੀ ਤਦਾਬੀਰ ਨੂੰ ਅਪਣਾਉਣਾ ਵੀ ਬੜਾ ਜ਼ਰੂਰੀ ਹੈ ਗੱਲਬਾਤ ਪ੍ਰੋਗਰਾਮ 'ਚ ਹੋ ਰਹੀ ਹੈ ਪਲੈਨਸ ਜਾਂ ਟਾਸਕ ਤੁਸੀਂ ਦੱਸਦੇ ਹੋ ਕਿਸੇ ਨਾਲ ਸ਼ੇਅਰ ਕਰਦੇ ਹੋ ਕਿਹਾ ਜਾਂਦਾ ਹੈ ਕਿ ਮਿਹਨਤ ਇੰਨੀ ਖਾਮੋਸ਼ੀ ਨਾਲ ਕਰੋ ਕਿ ਤੁਹਾਡੀ ਕਾਮਯਾਬੀ ਸ਼ੋਰ ਮਚਾ ਦੇ ਕਿਸੇ ਨਾਲ ਗੱਲ ਸ਼ੇਅਰ ਕਰਨ ਨਾਲ ਉਹ ਕੰਮ ਹੁੰਦਾ ਹੁੰਦਾ ਰਹਿ ਜਾਂਦਾ ਹੈ ਜਾਂ ਹੋ ਜਾਂਦਾ ਹੈ ਤੁਹਾਡਾ ਕੀ ਐਕਸਪੀਰੀਅੰਸ ਹੈ ਕੀ ਤਜਰਬਾ ਹੈ ਦੋ ਤਿੰਨ ਚੀਜ਼ਾਂ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਅਗਰ ਮੈਨੂੰ ਯਾਦ ਰਹੀਆਂ ਤਾਂ ਇਹ ਜਿਹੜੀ ਅਗਰ ਹੁੰਦੀ ਹੈ ਨਾ ਬਸ ਫਿਰ ਇੱਦਾਂ ਹੀ ਹੁੰਦਾ ਕਿ ਦਿਕਦਾਰ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਮਾਰਾ ਬੇਗ ਬਹੁਤ ਬਹੁਤ ਸ਼ੁਕਰੀਆ ਸਲਾਮਤ ਰਹੋ ਖੁਸ਼ ਰਹੋ ਰਵੋ ਆਬਾਦ ਬਹੁਤ ਦਿਨਾਂ ਤੋਂ ਬਾਅਦ ਅੱਜ ਮੁਲਾਕਾਤ ਹੋ ਰਹੀ ਹੈ ਅਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਸਭ ਕੁਝ ਨਾਲ ਨਾਲ ਮੈਨੇਜ ਕਰਦੇ ਰਹੀਏ ਸਭ ਕੁਝ ਅਸੀਂ ਨਾਲ ਨਾਲ ਲੈ ਕੇ ਚੱਲੀਏ ਜ਼ੀ ਸ਼ਾਨ ਰੋਕੜੀ ਦੀ ਆਵਾਜ਼ ਮਾਰਾ ਬੇਗ ਦੇ ਮੈਸੇਜ ਨਾਲ ਜ਼ੀ ਸ਼ਾਨ ਰੋਕੜੀ ਦੀ ਆਵਾਜ਼ ਅਸੀਂ ਔਨ ਏਅਰ ਕਰ ਚੁੱਕੇ ਹਾਂ ਸੋਹਣੇ ਟਰੈਕ ਨੂੰ ਬਾਦੋਂ ਵਾਪਸ ਆਉਂਦੇ ਹਾਂ

ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ਾਮਦੀ ਦੇਸੀ ਬੀਟ ਪ੍ਰੋਗਰਾਮ ਦਾ ਨਾਂ ਹੈ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਤੁਹਾਡੇ ਸਭ ਨਾਲ ਮੁਖਾਤਿਬ ਅਤੇ ਮੌਜੂਦ ਤੁਹਾਡੀ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਕੁਝ ਗੱਲਬਾਤ ਕਰਦੇ ਹਾਂ ਸੀਜ਼ਨਲ ਫਰੂਟਸ ਦੀ ਅਤੇ ਜਨਾਬ ਆਮ ਜਿਹੜੇ ਨੇ ਨਾ ਉਹਨਾਂ ਦਾ ਬਹੁਤ ਸਾਰਾ ਫਾਇਦਾ ਵੀ ਹੁੰਦਾ ਹੈ ਅਤੇ ਇਹਨੂੰ ਨਾਲ ਹੀ ਨਾਲ ਫਲਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਅਤੇ ਫਲਾਂ ਦਾ ਬਾਦਸ਼ਾਹ ਐਵੇਂ ਨਹੀਂ ਕਿਹਾ ਜਾਂਦਾ ਗਰਮੀਆਂ 'ਚ ਅਗਰ ਜ਼ਾਇਕੇ ਜਾਂ ਫਲਦਾਰ ਕਹਿ ਲਓ ਕਿ ਫਰੂਟ ਦੀ ਫਲਦਾਰ ਜਨਾਬ ਫਲ ਜਿਹੜੇ ਜਿਨ੍ਹਾਂ 'ਚ ਜ਼ਾਇਕਾ ਮੌਜੂਦ ਹੁੰਦਾ ਹੈ ਜਾਂ ਸਿਹਤ ਦੇ ਨਾਲ ਵੀ ਜਨਾਬ ਅਗਰ ਅਸੀਂ ਵੇਖੀਏ ਤਾਂ ਉਹ ਕਮਾਲਾਤ ਰੱਖਦੇ ਨੇ ਹੈਰਾਨਗੁਨ ਕਮਾਲਾਤ ਰੱਖਦੇ ਨੇ ਅਗਰ ਅਸੀਂ ਉਹਨਾਂ ਦਾ ਇਸਤੇਮਾਲ ਜਾਰੀ ਰੱਖੀਏ ਅਤੇ ਵਾਈਟਾਮਿਨਸ ਦੇ ਖਜ਼ਾਨੇ ਦੀ ਗੱਲ ਕਰੀਏ ਅਤੇ ਮੈਂਗੋਸ 'ਚ ਅੰਬਾਂ 'ਚ ਜਨਾਬ ਵਾਈਟਾਮਿਨਸ ਦਾ ਖਜ਼ਾਨਾ ਜਿਹੜਾ ਉਹ ਪਾਇਆ ਜਾਂਦਾ ਹੈ ਵਾਈਟਾਮਿਨ ਏ ਜਿਹੜਾ ਸਾਡੀਆਂ ਅੱਖਾਂ ਦੀਆਂ ਰੋਸ਼ਨੀਆਂ ਵਾਸਤੇ ਬੜਾ ਜ਼ਰੂਰੀ ਹੈ ਇਸੇ ਤਰ੍ਹਾਂ ਹੀ ਵਾਈਟਾਮਿਨ ਸੀ ਜਿਹੜਾ ਕੂਵਤ ਮੁਦਾਫੀਅਤ ਨੂੰ ਵਧਾਉਣ ਵਾਸਤੇ ਬੜਾ ਜ਼ਰੂਰੀ ਹੈ ਵਾਈਟਾਮਿਨ ਈ ਜਿਹੜਾ ਜਿਲਦ ਨੂੰ ਚਮਕਦਾਰ ਰੱਖਦਾ ਹੈ ਅਗਰ ਤੁਸੀਂ ਹਸੀਨ ਰਹਿਣਾ ਚਾਹੁੰਦੇ ਹੋ ਤੁਸੀਂ ਜਨਾਬ ਆਪਣੀ ਅੱਖਾਂ ਬਾਰੇ ਹਮੇਸ਼ਾ ਹੀ ਚਾਹੁੰਦੇ ਹੋ ਕਿ ਤੁਹਾਨੂੰ ਚੰਗਾ ਚੰਗਾ ਸਹੀ ਸਹੀ ਦਿਸਦਾ ਰਹੇ ਅਤੇ ਹੁਣ ਜਿਹੜੇ ਸੀਜ਼ਨਲ ਫਰੂਟਸ ਨੇ ਇਹਨਾਂ ਦਾ ਇਸਤੇਮਾਲ ਜ਼ਰੂਰ ਕਰੋ ਖਾਸ ਤੌਰ 'ਤੇ ਮੈਂਗੋਜ਼ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਹਾਜ਼ਮੇ ਵਾਸਤੇ ਬੜੇ ਬਿਹਤਰੀਨ ਨੇ ਜਿਲਦ ਸਕਿਨ ਜਾਂ ਫਿਰ ਬਾਲ ਜਿਹੜੇ ਨੇ ਨਾ ਉਹਨਾਂ ਵਾਸਤੇ ਵੀ ਬੜੇ ਬਿਹਤਰੀਨ ਨੇ ਬੀਟਾ ਕੈਰੋਟੀਨ ਦੀ ਵਜ੍ਹਾ ਤੋਂ ਜਿਲਦ ਨਿਖਰਦੀ ਹੈ ਅਤੇ ਤੁਹਾਡੇ ਵਾਲ ਜਿਹੜੇ ਨੇ ਮਜ਼ਬੂਤ ਹੁੰਦੇ ਨੇ ਗਰਮੀ ਦਾਣੇ ਜਿਹੜੇ ਨੇ ਨਾ ਉਹਨਾਂ ਵਾਸਤੇ ਵੀ ਜਨਾਬ ਇਹਦੇ 'ਚ ਕਹਿ ਲਓ ਕਿ ਫਾਇਦਾ ਹੀ ਹੁੰਦਾ ਹੈ ਜਿਨ੍ਹਾਂ ਨੂੰ ਗਰਮੀ ਦਾਣੇ ਹੋਣ ਅੱਛਾ ਇੱਕ ਗੱਲ ਜਿਹੜੀ ਹੈ ਨਾ ਇਹਦੇ ਨਾਲ ਰਿਲੇਟ ਕੀਤੀ ਜਾਂਦੀ ਹੈ ਉਹਨੂੰ ਵੀ ਅਸੀਂ ਜ਼ਰੂਰ ਸ਼ੇਅਰ ਕਰਦੇ ਹਾਂ ਤਵਾਨਾਈ ਦਾ ਫੌਰੀ ਜ਼ਰੀਆ ਹੈ ਜੀ ਕੁਦਰਤੀ ਸ਼ੱਕਰ ਹੋਣ ਦੀ ਵਜ੍ਹਾ ਤੋਂ ਥਕਾਵਟ ਫੌਰੀ ਤੌਰ 'ਤੇ ਦੂਰ ਹੋ ਜਾਂਦੀ ਹੈ ਵਰਜਿਸ਼ ਤੋਂ ਬਾਅਦ ਅਗਰ ਤੁਸੀਂ ਖਾ ਲੈਂਦੇ ਹੋ ਤਾਂ ਜਿਸਮ 'ਚ ਜਲਦੀ ਜਨਾਬ ਰਿਕਵਰੀ ਜਿਹੜੀ ਹੋ ਜਾਂਦੀ ਹੈ ਦਿਲ ਦੀ ਸਿਹਤ ਵਾਸਤੇ ਬੜਾ ਜ਼ਰੂਰੀ ਹੈ ਪੋਟੈਸ਼ੀਅਮ ਅਤੇ ਮੈਗਨੈਸ਼ੀਅਮ ਇਹਦੇ 'ਚ ਹੁੰਦਾ ਹੈ ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਵੀ ਮਦਦ ਦਿੰਦਾ ਹੈ ਦਿਮਾਗ ਦੀ ਅਗਰ ਦਿਮਾਗੀ ਸਿਹਤ ਦੀ ਗੱਲ ਕਰੀਏ ਤਾਂ ਇਹਦੇ 'ਚ ਗਲੋਟਾਮਾਈਨ ਨਾਮੀ ਇਮਿਊਨ ਏਸਿਡ ਜਿਹੜੇ ਨੇ ਹੁੰਦੇ ਨੇ ਜਿਹੜੇ ਤੁਹਾਡੀ ਯਾਦਦਾਸ਼ਤ ਨੂੰ ਬਿਹਤਰ ਬਣਾਉਂਦੇ ਨੇ ਇਮਤਿਹਾਨਾਤ ਵਾਲੇ ਦਿਨਾਂ 'ਚ ਜ਼ਰੂਰ ਤੁਹਾਨੂੰ ਫਾਇਦਾ ਹੋ ਸਕੇਗਾ ਵਜ਼ਨ ਵਧਾਉਣ 'ਚ ਤੁਹਾਡੀ ਮਦਦ ਕਰਦਾ ਹੈ ਜਿਹੜੇ ਲੋਕ ਬੜੇ ਦੁਬਲੇ ਪਤਲੇ ਨੇ ਅਤੇ ਉਹ ਸ਼ੇਕ ਦੀ ਸੂਰਤ 'ਚ ਇਹਨੂੰ ਇਸਤੇਮਾਲ ਕਰ ਸਕਦੇ ਨੇ ਇਹਦੇ ਨਾਲ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹਦੇ ਨਾਲ ਨਾਲ ਥੋੜ੍ਹੀ ਬਹੁਤ ਇਹਤਿਆਤ ਜਿਹੜੀ ਉਹ ਵੀ ਵਰਤਣੀ ਬੜੀ ਜ਼ਰੂਰੀ ਹੁੰਦੀ ਹੈ ਬਹੁਤੇ ਖਾਣ ਨਾਲ ਤੁਹਾਨੂੰ ਗਰਮੀ ਲੱਗ ਸਕਦੀ ਹੈ ਜਾਂ ਫਿਰ ਮੈਦਾ ਖਰਾਬ ਹੋ ਸਕਦਾ ਹੈ ਦਿਨ 'ਚ ਅਗਰ ਤੁਸੀਂ 2-3 ਦਰਮਿਆਨੀ ਸਾਈਜ਼ ਦੇ ਅੰਬ ਅਗਰ ਖਾ ਲਓ ਸੀਜ਼ਨ 'ਚ ਤਾਂ ਕਾਫੀ ਹੈ ਲੇਕਿਨ ਜਿਹੜੇ ਵੀ ਹਜ਼ਰਾਤ ਜਿਹੜੇ ਸ਼ੂਗਰ ਦੇ ਮਰੀਜ਼ ਨੇ ਔਰ ਡਾਕਟਰਸ ਦੀ ਐਡਵਾਈਸ ਤੋਂ ਬਗੈਰ ਉਹਨਾਂ ਦੀ ਹਿਦਾਇਤ ਤੋਂ ਬਗੈਰ ਕਦੀ ਵੀ ਬਹੁਤੀ ਮਿਕਦਾਰ 'ਚ ਇਸਤੇਮਾਲ ਨਾ ਕਰਨ ਠੀਕ ਹੋ ਗਿਆ ਅੱਛਾ ਇੱਕ ਮਿਥ ਹੈ ਕਿਹਾ ਜਾਂਦਾ ਹੈ ਕਿ ਅੰਬ ਜਿਹੜੇ ਨੇ ਨਾ ਉਹ ਖਾਣ ਨਾਲ ਯਾਨੀ ਕੱਚੀ ਲੱਸੀ ਜਿਹੜੀ ਆ ਉਹਦੇ ਨਾਲ ਜ਼ਰੂਰ ਪੀਓ ਅੰਬ ਖਾਣ ਤੋਂ ਬਾਅਦ ਅਤੇ ਇਹਦੇ ਬਾਰੇ 'ਚ ਮੈਂ ਬਾਕਾਇਦਾ ਸੁਣ ਰਹੀ ਸੀ ਕਿਸੇ ਡਾਕਟਰ ਕੋਲੋਂ ਅਤੇ ਉਹਨਾਂ ਕਿਹਾ ਕਿ ਇਹ ਇੱਕ ਮਿਥ ਹੀ ਹੈ ਉਂਝ ਵੀ ਜਨਾਬ ਗੱਲ ਜਿਹੜੀ ਹੈ ਰਿਲੇਟ ਕੀਤੀ ਗਈ ਹੈ ਇਹਦਾ ਕੋਈ ਫਾਇਦਾ ਨਹੀਂ ਹੈ ਕੋਈ ਖਾਸ ਫਾਇਦਾ ਨਹੀਂ ਹੈ ਕਿ ਅੰਬ ਖਾਣ ਤੋਂ ਬਾਅਦ ਕੱਚੀ ਲੱਸੀ ਲਾਜ਼ਮੀ ਪੀਣੀ ਹੈ ਖੈਰ ਸੀਜ਼ਨਲ ਫਰੂਟਸ ਹੀ ਅਸੀਂ ਸੋਚਿਆ ਕਿ ਕਿਉਂ ਨਾ ਇਹਦੇ ਬਾਰੇ ਗੱਲਬਾਤ ਕੀਤੀ ਜਾਏ ਜਿਹੜੇ ਵੀ ਸਾਡੇ ਸੁਣਨ ਵਾਲੇ ਮੁਸਲਸਲ ਸਾਨੂੰ ਕਾਲਸ ਕਰ ਰਹੇ ਨੇ ਹਾਲੇ ਤੁਸੀਂ ਬਿਲਕੁਲ ਵੀ ਮਿਹਨਤ ਨਾ ਕਰੋ ਕਿਉਂਕਿ 2 ਤੋਂ ਬਾਅਦ ਅਸੀਂ ਲਾਈਵ ਕਾਲ 'ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਰਾਹ ਰਾਸਤ ਹੀ ਤੁਸੀਂ ਸਾਰੇ ਸ਼ਾਮਿਲ ਹੋ ਸਕਦੇ ਹੋ ਨਜ਼ੀਰ ਖੋਸਾ ਸਾਨੂੰ ਕਹਿ ਰਹੇ ਨੇ ਕਿ ਇਨਸਾਨ ਜਿਹੜਾ ਨਾ ਦੂਜਿਆਂ ਦੇ ਦਿੱਤੇ ਹੋਏ ਜ਼ਖਮ ਉਹਨਾਂ ਨੂੰ ਉਂਗਲੀਆਂ 'ਤੇ ਗਿੰਦਾ ਲੇਕਿਨ ਜਿਸ ਵੇਲੇ ਆਪਣੀ ਵਾਰੀ ਆਉਂਦੀ ਹੈ ਤਾਂ ਫਿਰ ਹਿਸਾਬ ਦੀ ਪੂਰੀ ਕਿਤਾਬ ਹੀ ਗਾਇਬ ਕਰ ਦਿੰਦਾ ਵਾਹ ਵਾਹ ਵਾਹ ਕਿਆ ਬਾਤ ਹੈ ਜ਼ਬਰਦਸਤ ਮੁਹੰਮਦ ਇਜਾਜ਼ ਅਲੀ ਬੈਸਟ ਵਿਸ਼ਿਜ਼ ਗੁੱਡ ਆਫਟਰਨੂਨ ਥੈਂਕ ਯੂ ਸੋ ਮਚ ਚੌਧਰੀ ਵਸੀਮ ਵੋਮ ਵੋਮ ਵੈਲਕਮ ਖੁਸ਼ ਆਮਦੀਦ ਜੀ ਆਇਆਂ ਨੂੰ ਸਤ ਬਿਸਮਿਲਾ ਨਾਮ ਤੋਂ ਸੁਣਾ ਹੋਗਾ ਔਸਮ ਪਲੇ ਲਿਸਟ ਬਹੁਤ ਸ਼ੁਕਰੀਆ ਅਸਲਾਮ ਵਾਲੇਕੁਮ ਆਪੀ ਵਾਲੇਕੁਮ ਅਸਲਾਮ ਮੈਂ ਠੀਕ ਠਾਕ ਬਿਹਤਰੀਨ ਕਵਲ ਨਾਜ਼ ਨੇ ਕਿਹਾ ਹੈ ਕਿ ਸ਼ਮਸੀ ਗਰੁੱਪ ਵੱਲੋਂ ਬਹੁਤ ਸਾਰੀ ਦੁਆ ਮਿਲ ਗਈ ਥੈਂਕ ਯੂ ਸੋ ਮਚ ਜਜ਼ਾਕ ਅੱਲਾ ਜੀ ਹਮਦੁੱਲਾ ਮਲਾ ਖੇਲ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਕੋਇਟਾ ਤੋਂ ਸਾਨੂੰ ਕਹਿ ਰਹੇ ਹੋ ਵੈਲਕਮ ਟੂ ਦਾ ਸ਼ੋਅ ਬਹੁਤ ਸ਼ੁਕਰੀਆ ਹਮਦੁੱਲਾ ਵੱਡੀ ਤੋਂ ਵੱਡੀ ਨੇਕੀ ਵੀ ਜਿਹੜੀ ਹੈ ਨਾ ਉਹ ਵੀ ਖਲੂਸੇ ਨੀਅਤ ਤੋਂ ਬਗੈਰ ਬੇਕਾਰ ਹੈ ਕਿਆ ਬਾਤ ਹੈ ਬਿਲਕੁਲ ਠੀਕ ਹੈ ਸਾਰੀ ਗੱਲ ਜਿਹੜੀ ਹੈ ਨਾ ਹੁੰਦੀ ਹੀ ਨੀਅਤ ਦੀ ਹੈ ਅਕਬਰ ਖਾਨ ਸਾਡੇ ਨਾਲ ਮੌਜੂਦ ਨੇ ਅਕਬਰ ਖਾਨ ਸਾਡੇ ਉਹ ਸੁਣਨ ਵਾਲੇ ਨੇ ਕਿ ਜਿਹੜੇ ਹਮੇਸ਼ਾ ਸਾਨੂੰ ਸਲਾਮ ਦੁਆ ਭੇਜਦੇ ਨੇ ਮੁਖਤਲਿਫ ਪ੍ਰੋਗਰਾਮ 'ਚ ਬਾਕਾਇਦਾ ਜਨਾਬ ਮੈਨਸ਼ਨ ਕਰਦੇ ਨੇ ਅਤੇ ਸਲਾਮ ਪਹੁੰਚਾਉਂਦੇ ਨੇ ਬਹੁਤ ਸ਼ੁਕਰੀਆ ਕਰਾਚੀ ਤੋਂ ਸਾਨੂੰ ਕਹਿੰਦੇ ਹੋ ਅਸਲਾਮ ਵਾਲੇਕੁਮ ਅਤੇ ਜੀ ਆਇਆਂ ਨੂੰ ਵਾਲੇਕੁਮ ਅਸਲਾਮ ਤਮਾਮ ਲਿਸਨਰਸ ਨੂੰ ਵੀ ਸਲਾਮ ਪਹੁੰਚ ਗਿਆ ਸ਼ੁਕਰੀਆ ਜੀ ਇਰਫਾਨ ਖਾਨ ਸਾਨੂੰ ਸੁਣਦੇ ਹੈਲੋ ਡੀਅਰ ਬਿਊਟੀਫੁਲ ਆਰਜ਼ੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜ਼ਹੂਰ ਅਹਿਮਦ ਲੋਹਾਰ ਕੋਈ ਵੀ ਸੌਂਗ ਲਗਾ ਦਿਓ ਜ਼ਹੂਰ ਅਹਿਮਦ ਲੋਹਾਰ ਦਾ ਓਕੇ ਜੀ ਮੁਹੰਮਦ ਇਜਾਜ਼ ਅਲੀ ਸਾਨੂੰ ਕਹਿ ਰਹੇ ਨੇ ਠੀਕ ਹੈ ਜੀ ਬੜੀ ਜ਼ਬਰਦਸਤ ਆਵਾਜ਼ ਬੜੀ ਜ਼ਬਰਦਸਤ ਇਹਨਾਂ ਦੇ ਗੀਤ ਹੁੰਦੇ ਨੇ ਨਾਲੇ ਉਹ ਵਾਲੇ ਗੀਤ ਪਲੇ ਹੁੰਦਾ ਜ਼ਿਆਦਾ ਚਾਂਸ ਹੁੰਦਾ ਹੈ ਕਿ ਜਿਹਨੂੰ ਆਰਜ਼ੇਜ਼ ਆਪ ਵੀ ਪਸੰਦ ਕਰ ਰਹੇ ਹੋਣ ਕੀ ਖਿਆਲ ਹੈ ਤੁਹਾਡਾ ਠੀਕ ਕਹਿ ਰਹੀ ਹਾਂ ਮੈਂ ਸਰਮਤ ਕਦੀਰ ਦੀ ਸੋਹਣੀ ਜਿਹੀ ਆਵਾਜ਼
ਸੌਂਗ ਦਾ ਟਾਈਟਲ ਹੈ ਇਤਬਾਰ ਦਿੰਦੀਆਂ।

ਜੀ ਜਨਾਬ ਜੀ ਆਏ ਨੂੰ ਕਹਿੰਦੇ ਹਾਂ ਖੁਸ਼ ਆਮਦੀ ਅਤੇ ਵੈਲਕਮ। ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ, ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ। ਅਮਾਰਾ ਬੇਗ, ਬਹੁਤ ਸ਼ੁਕਰੀਆ ਮੌਜੂਦਗੀ ਦਾ ਅਹਿਸਾਸ ਜਿਹੜਾ ਤੁਹਾਡੇ ਵੱਲੋਂ ਮਿਲ ਗਿਆ। ਕੁਝ ਗੀਤ ਮੈਂ ਸਰਚ ਕਰ ਰਹੀ ਸੀ, ਕੁਝ ਫਰਮਾਇਸ਼ਾਂ ਜਿਹੜੀਆਂ ਮੇਰੇ ਤਿਕਰ ਮੌਸੂਲ ਹੁੰਦੀਆਂ ਰਹੀਆਂ ਜਾਂ ਜਿਨ੍ਹਾਂ ਗੀਤਾਂ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ, ਉਹ ਤੁਹਾਡੀਆਂ ਫਰਮਾਇਸ਼ਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਅਸੀਂ ਪਲੇਲਿਸਟ ਨੂੰ ਤਰਤੀਬ ਦੇਈਦਾ, ਅਸੀਂ ਪਲੇਲਿਸਟ ਨੂੰ ਡਿਜ਼ਾਇਨ ਕਰੀਦਾ ਜਾਂ ਫਿਰ ਸੋਚੀਦਾ ਜਨਾਬ ਕਿ ਕਿਹੜੇ ਕਿਹੜੇ ਗੀਤ ਸਾਡੇ ਸੁਣਨ ਵਾਲੇ ਬਹੁਤ ਪਸੰਦ ਕਰਦੇ ਨੇ ਅਤੇ ਉਹਨਾਂ ਨੂੰ ਅਕਸਰ ਰਿਪੀਟਿਡਲੀ ਸ਼ਾਮਿਲ ਕੀਤਾ ਜਾਂਦਾ ਹੈ। ਲੇਕਿਨ ਫਿਰ ਵੀ FM ਪ੍ਰੋਗਰਾਮ ਦਾ ਮੈਂ ਸਮਝਦੀ ਹਾਂ ਕਿ ਇਹੋ ਹੀ ਮਜ਼ਾ ਹੈ ਕਿ ਤੁਹਾਡੇ ਪ੍ਰੋਗਰਾਮ 'ਚ ਵਰਾਇਟੀ ਹੋਣੀ ਚਾਹੀਦੀ ਹੈ। ਜ਼ਾਹਰੀ ਗੱਲ ਹੈ ਕਿ ਕੋਈ ਸਾਨੂੰ ਆਖਿਰ ਕਿਉਂ ਸੁਣੇਗਾ, ਮਤਲਬ ਇਹ ਵੀ ਇੱਕ ਸਵਾਲ ਹੈ ਨਾ ਕਰਨ ਵਾਲਾ, ਇਹ ਵੀ ਇੱਕ ਸਵਾਲ ਹੈ ਸੋਚਣ ਵਾਲਾ, ਇਹ ਵੀ ਗੱਲ ਜਿਹੜੀ ਉਹ ਸੋਚਣ ਵਾਲੀ ਕਿ ਕੋਈ ਆਖਿਰ ਸਾਨੂੰ ਕਿਉਂ ਸੁਣੇਗਾ। ਅਸੀਂ ਨਜ਼ਰ ਧਿਆਨ ਦੇਣੀ, ਅਸੀਂ ਦਿਸਦੇ ਤਾਂ ਹੈ ਨਹੀਂ, ਸਾਡੀ ਆਵਾਜ਼ ਕੋਈ ਕਿੰਨੀ ਕੁ ਦੇਰ ਸੁਣ ਲਏਗਾ, ਸਾਡੇ ਪ੍ਰੋਗਰਾਮ ਕੋਈ ਕਿੰਨੀ ਕੁ ਦੇਰ ਸੁਣ ਲਏਗਾ। ਕੋਈ ਨਾ ਕੋਈ ਅਟਰੈਕਸ਼ਨ ਫੈਕਟਰ ਜਿਹੜਾ ਬੜਾ ਜ਼ਰੂਰੀ ਹੁੰਦਾ ਹੈ, ਕੋਈ ਨਾ ਕੋਈ ਚੀਜ਼, ਕੋਈ ਨਾ ਕੋਈ ਐਸੀ ਖਾਸ ਗੱਲ ਹੋਣੀ ਚਾਹੀਦੀ ਹੈ ਹਰ ਪ੍ਰੋਗਰਾਮ 'ਚ, ਹਰ ਆਰਜੇ 'ਚ, ਕਿ ਜਿਸ ਖਾਸ ਗੱਲ ਦੀ ਵਜ੍ਹਾ ਤੋਂ ਉਹਨੂੰ ਸੁਣਿਆ ਜਾਏ। ਅਤੇ ਮੈਂ ਸਮਝਦੀ ਹਾਂ ਕਿ ਮੈਂ ਜਿਹੜੇ ਨਵੇਂ ਗੀਤ ਪਲੇ ਕਰਦੀ ਹਾਂ ਜਾਂ ਥੋੜ੍ਹੀ ਬਹੁਤ ਰੀਸਰਚ ਕਰਦੀ ਹਾਂ, ਸ਼ਾਇਦ ਉਹ ਨਵੇਂ ਗੀਤ ਵੀ ਤੁਹਾਨੂੰ ਪਸੰਦ ਆਉਂਦੇ ਨੇ। ਬਾਕੀ ਆਵਾਜ਼ ਦਾ ਤਾਂ ਕੋਈ ਮੈਨੂੰ ਖਾਸ ਪਤਾ ਨਹੀਂ ਹੈ ਕਿ ਆਵਾਜ਼ ਤੁਹਾਨੂੰ ਹੁਣ ਅੱਜ ਕਿੱਦਾਂ ਦੀ ਲੱਗ ਰਹੀ ਹੈ ਬਹੁਤ ਦਿਨਾਂ ਤੋਂ ਬਾਅਦ। ਰਾਣਾ ਸਾਕਿਬ ਸਾਨੂੰ ਸੁਣਦੇ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਰਾਣਾ ਸਾਕਿਬ ਨੇ ਕਿਹਾ ਕਿ ਨਾ ਤਾਂ ਕੋਈ ਗੱਲ ਕਿਸੇ ਨੂੰ ਦੱਸਣੀ ਚਾਹੀਦੀ ਹੈ ਨਾ ਹੀ ਪੁੱਛਣੀ ਚਾਹੀਦੀ। ਅੱਛਾ ਜੀ, ਠੀਕ ਹੋ ਗਿਆ, ਬੜਾ ਤੁਸੀਂ ਕੀ ਕਹਿ ਲਓ ਕਿ ਟੋਪਿਕ ਨੂੰ, ਅੱਜ ਦੇ ਸਰਨਾਵੇ ਨੂੰ ਨਵਾਂ ਰੁੱਖ ਜਿਹੜਾ ਦੇਣ ਜਾ ਰਹੇ ਹੋ, ਮੈਂ ਤਾਂ ਇਹੋ ਹੀ ਕਰਦਾ। ਅੱਛਾ, ਹੁੰਦਾ ਵੀ ਇਹੋ ਹੀ ਹੈ ਕਿ ਨਾ ਕੋਈ ਕਿਸੇ ਕੋਲ ਚਲਾ ਜਾਏ ਨਾ, ਪਤਾ ਲੱਗੇ ਕਿ ਕਿਸੇ ਦਾ ਰਿਸ਼ਤਾ ਤੈਅ ਪਾ ਗਿਆ, ਅਤੇ ਉਹ ਕਹਿਣਗੇ ਅੱਛਾ ਤੁਸੀਂ ਤਾਂ ਬੜਾ ਅੱਜ ਸ਼ਾਦੀ ਦਾ ਕਾਰਡ ਸਾਡੇ ਕੋਲ ਲੈ ਕੇ ਆਏ ਹੋ, ਸਾਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ, ਸਾਨੂੰ ਤਾਂ ਅੰਦਾਜ਼ਾ ਹੀ ਨਹੀਂ ਹੋਇਆ, ਸਾਥੋਂ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ, ਸਾਨੂੰ ਤਾਂ ਕੋਈ ਨਾਲ ਲੈ ਕੇ ਨਹੀਂ ਤੁਰਿਆ। ਇਸੇ ਤਰ੍ਹਾਂ ਹੀ ਕਿਸੇ ਨੇ ਬਾਹਰ ਜਾਣਾ ਹੋਏ, ਕੋਈ ਬਿਜ਼ਨਸ ਕਰਨਾ ਹੋਏ, ਕਾਰੋਬਾਰ ਕਰਨਾ ਹੋਏ, ਨਵਾਂ ਘਰ ਲੈਣਾ ਹੋਏ, ਨਵੀਂ ਗੱਡੀ ਲੈਣੀ ਹੋਏ, ਜਾਂ ਫਿਰ ਖਾਸ ਤੌਰ 'ਤੇ ਜਿਹੜੇ ਅਬਰੋਡ ਜਾ ਰਹੇ ਹੁੰਦੇ ਨੇ, ਅਚਾਨਕ ਐਸਾ ਹੁੰਦਾ ਹੈ ਕਿ ਇੱਕ ਮੈਸੇਜ ਆਉਂਦਾ ਹੈ ਜਾਂ ਫਿਰ ਐਸਾ ਹੁੰਦਾ ਕਿ ਕੋਈ ਤੁਹਾਨੂੰ ਮਿਲਣ ਆਉਂਦਾ ਅਤੇ ਕਹਿੰਦਾ ਜੀ ਫਲਾਣ ਦਿਨ ਦੀ ਮੇਰੀ ਫਲਾਈਟ ਆ, ਉਸ ਦਿਨ ਮੈਂ ਚਲੇ ਜਾਣਾ ਹੈ ਅਤੇ ਮੈਂ ਤੁਹਾਨੂੰ ਮਿਲਣਾ ਹੈ। ਤੁਸੀਂ ਹੈਰਾਨ ਹੋ ਜਾਂਦੇ, ਤੁਸੀਂ ਕਹਿੰਦੇ ਹੋ ਕਿ ਸਾਨੂੰ ਤਾਂ ਦੱਸਿਆ ਨਹੀਂ ਹੈ। ਉਹ ਕਿਹਾ ਜਾਂਦਾ ਹੈ ਕਿ ਦੱਸਿਆ ਨਹੀਂ ਤਾਂਹੀਓ ਤਾਂ ਕੰਮ ਹੋਇਆ ਹੈ। ਤੁਹਾਡਾ ਕੀ ਖਿਆਲ ਹੈ, ਤੁਸੀਂ ਕੀ ਸਮਝਦੇ ਹੋ, ਅੱਜ ਇਸ ਹਵਾਲੇ ਨਾਲ ਜ਼ਰੂਰ ਗੱਲਬਾਤ ਕਰਿਆ। ਜਹਨੀ ਬਾਈ, ਬਹੁਤ ਸ਼ੁਕਰੀਆ, ਸਲਾਮਤ ਰਹੋ, ਖੁਸ਼ ਰਹੋ, ਹੱਸਦੇ ਵਸਦੇ ਰਹੋ। ਤੁਸੀਂ ਕਹਿ ਰਹੇ ਹੋ ਕਿ ਕਾਦਿਰ ਭਾਈ ਲਾਹੌਰ ਆ ਚੁੱਕੇ ਨੇ ਕਿਸੇ ਕੰਮ ਦੇ ਸਿਲਸਿਲੇ 'ਚ, ਅਤੇ ਕਾਦਿਰ ਭਾਈ ਨੂੰ ਬਹੁਤ ਸਾਰਾ ਸਲਾਮ ਦੇ ਅਜੇ। ਇਸੇ ਤਰ੍ਹਾਂ ਹੀ ਉਸਤਾਦ ਜੀਰਾ ਵੀ ਸਾਨੂੰ ਸੁਣਦੇ ਹੋਣਗੇ, ਉਹਨਾਂ ਨੂੰ ਵੀ ਸਲਾਮ ਪਹੁੰਚ ਗਿਆ। ਅਮਾਰਾ ਬੇਗ ਨੂੰ ਵੀ ਸਲਾਮ ਪਹੁੰਚ ਗਿਆ, ਅਨੀਲਾ ਜੀ ਨੂੰ ਵੀ ਸਲਾਮ ਪਹੁੰਚ ਗਿਆ, ਸ਼ਮੀਮ ਆਪੀ ਨੂੰ ਵੀ ਪਹੁੰਚ ਗਿਆ। ਇੱਕ ਗੀਤ ਤੁਸੀਂ ਸੁਣਨਾ ਚਾਹ ਰਹੇ ਹੋ, ਮੈਂ ਜ਼ਰੂਰ ਪਲੇ ਕਰਦੀ ਹਾਂ, ਥੋੜ੍ਹਾ ਜਿਹਾ ਇੰਤਜ਼ਾਰ ਕਰੋ। ਅਮਾਰਾ ਬੇਗ, ਬਹੁਤ ਸਾਰੀਆਂ ਮੁਹੱਬਤਾਂ ਚਾਹਤਾਂ ਦਾ ਸ਼ੁਕਰੀਆ, ਇਨੋਸੈਂਟ ਪਰੀ ਅਤੇ ਗੁੜੀਆ ਤੁਹਾਡੀ ਪਾਰਟੀਸਿਪੇਸ਼ਨ ਦਾ ਬਹੁਤ ਸ਼ੁਕਰੀਆ। ਮੈਂ ਸਦਕੇ ਮੈਂ ਵਾਰੀ ਸਾਰੀ ਦੀ ਸਾਰੀ ਪਰਵੀਨ ਸਾਹਿਬਾ, ਬਹੁਤ ਸ਼ੁਕਰੀਆ ਜੀ, ਜਿਉਂਦੇ ਵਸਦੇ ਰਹੋ, ਆਬਾਦ ਰਹੋ। ਜਿਸ ਵੇਲੇ ਇੱਦਾਂ ਦਾ ਕੋਈ ਮੈਸੇਜ ਆਉਂਦਾ ਨਾ, ਤਾਂ ਫਿਰ ਮੈਂ ਨਾਲ ਲੱਭਦੀ ਹਾਂ ਕਿ ਕੋਈ ਨਾ ਕੋਈ ਫਰਮਾਇਸ਼ ਤਾਂ ਨਹੀਂ ਆਈ ਆ, ਹੈਂਜੀ। ਬਹੁਤ ਹੀ ਇੱਕ ਸੋਹਣਾ ਜਿਹਾ ਗੀਤ ਹੈ ਅਤੇ ਥੋੜ੍ਹਾ ਜਿਹਾ ਪੁਰਾਣਾ, ਲੇਕਿਨ ਉਮੀਦ ਕਰਾਂਗੀ ਕਿ ਤੁਹਾਨੂੰ ਸਭ ਨੂੰ ਆਏਗਾ ਬਹੁਤ ਪਸੰਦ। ਕਿਆ ਬਾਤ ਹੈ, ਤੈਨੂੰ ਸਾਹਮਣੇ ਬਿਠਾ ਕੇ ਸ਼ਰਮਾਵਾਂ, ਇਹੋ ਹੀ ਮੇਰਾ ਜੀ ਕਰਦਾ।

ਜੀ ਜਨਾਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀ। ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ। ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੈ ਤੁਹਾਡੀ ਆਪਣੀ ਆਰ ਜੇ ਅਤੇ ਮੇਜ਼ਬਾਨ ਜ਼ੈਨਬ ਅਰਸ਼ਦ। FM 101 ਲਾਹੌਰ ਦੇ ਪੇਜ 'ਤੇ ਤੁਸੀਂ ਆਪਣੇ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਸ਼ਾਮਲ ਹੋ ਸਕਦੇ ਹੋ, ਸਾਥ ਦੇ ਸਕਦੇ ਹੋ ਅਤੇ ਸਾਥ ਨਿਭਾ ਸਕਦੇ ਹੋ। 4471 'ਤੇ ਤੁਹਾਡੇ ਮੈਸੇਜਿਸ ਆਪਣੇ ਮੋਬਾਈਲ ਫੋਨ ਦੇ ਕ੍ਰੀਏਟ ਜਾਂ ਰਾਈਟ ਮੈਸੇਜ ਆਪਸ਼ਨ 'ਚ ਜਾਣਾ, 101 ਲਿਖਣਾ, ਸਪੇਸ ਦੇਣਾ, ਨਾ ਸਿਨਿਆ ਲਿਖਣਾ ਅਤੇ ਆਪਣੇ ਮੈਸੇਜਿਸ ਨੂੰ ਕਰ ਦੇਣਾ 4471 'ਤੇ। ਕੁਝ ਕਮੈਂਟਸ ਮੈਨੂੰ ਮਜ਼ੀਦ ਨਜ਼ਰ ਆ ਰਹੇ ਨੇ, ਉਹਨਾਂ ਨੂੰ ਵੀ ਪ੍ਰੋਗਰਾਮ 'ਚ ਜ਼ਰੂਰ ਸ਼ਾਮਲ ਕਰਾਂਗੇ। ਲਾਈਵ ਕਾਲਸ ਦਾ ਸਿਲਸਿਲਾ ਥੋੜ੍ਹੀ ਦੇਰ ਤੋਂ ਬਾਅਦ ਸ਼ੁਰੂ ਕਰਦੇ ਹਾਂ ਜੀ। 042 ਦੇ ਇਜ਼ਾਫੀ ਕੋਡ ਨਾਲ ਤੁਸੀਂ ਫੋਨ ਨੰਬਰ ਮਿਲਾ ਸਕਦੇ ਹੋ 111-000-101 ਦਾ, ਅਤੇ ਸਾਡੇ ਨਾਲ ਲਾਈਵ ਕਾਲ 'ਤੇ ਬਰਾਹ ਰਾਸਤ ਆ ਕੇ ਸ਼ਾਮਲ ਹੋ ਸਕਦੇ ਹੋ ਅਤੇ ਗੱਲਬਾਤ ਕਰ ਸਕਦੇ ਹੋ। ਸੁਪਰ ਸਟਾਰ ਸਾਨੂੰ ਕਿਹਾ ਗਿਆ ਜੀ ਮਲਿਕ ਮੁਹੰਮਦ ਆਦਿਲ, ਵੈਲਕਮ ਬੈਕ ਆਰਜੇ ਜ਼ੈਨਬ ਅਰਸ਼ਦ, ਕਿਆ ਬਾਤ ਹੈ ਜੀ। ਵੈਸੇ ਨਾ ਮੈਸੇਜਿਸ ਮੈਨੂੰ ਆਏ ਨੇ, ਲੇਕਿਨ ਵੈਲਕਮ ਬੈਕ ਦਾ ਜਿਹੜਾ ਮੈਸੇਜ ਹੈ ਨਾ ਉਹ ਇਹ ਵਾਲਾ ਆਇਆ, ਸਹੀ ਵਾਲਾ। ਐਸ ਜਾਨੀ ਸਾਨੂੰ ਸੁਣਦੇ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਅੱਛਾ ਅੱਛਾ ਕਵਲ ਨਾਜ਼, ਅਲਹਮਦੁਲਿਲਾ ਮੈਂ ਵੇਟ ਗੇਨ ਕੀਤਾ ਹੈ ਅਤੇ ਕਾਫੀ ਗੇਨ ਕੀਤਾ, ਮਤਲਬ ਜਿੰਨਾ ਕੁ ਮੇਰਾ ਵਜ਼ਨ ਸੀ ਨਾ ਉਸ ਤੋਂ 10 ਕਿਲੋ ਜ਼ਿਆਦਾ ਹੋ ਗਿਆ। ਵਜ਼ਨ ਵਧਣ ਦਾ ਪਤਾ ਨਹੀਂ ਲੱਗਦਾ, ਲੇਕਿਨ ਜਿਸ ਵੇਲੇ ਘਟਾਉਣਾ ਹੁੰਦਾ ਨਾ ਉਸ ਵੇਲੇ ਲੱਗ ਪਤਾ ਜਾਂਦਾ ਹੈ। ਖੈਰ ਠੀਕ ਹੈ, ਇੰਨੀ ਕੋਈ ਟੈਨਸ਼ਨ ਨਹੀਂ ਲੈਣੀ ਚਾਹੀਦੀ, ਹੁਣ ਵਾਕ ਸ਼ਾਕ ਕਰੋ, ਬਹੁਤਾ ਕੋਈ ਸਿਰ 'ਤੇ ਸਵਾਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਕੀ ਖਾਣਾ ਕੀ ਨਹੀਂ ਖਾਣਾ। ਲੋਕ ਜਿਹੜੇ ਨੇ ਨਾ ਕੈਲੋਰੀਜ਼ ਦਾ ਹਰ ਚੀਜ਼ ਦਾ ਬੜਾ ਹਿਸਾਬ ਕਿਤਾਬ ਰੱਖਦੇ ਨੇ, ਅਤੇ ਜੋ ਚੀਜ਼ ਖਾਣੀ ਹੈ ਬਸ ਠੀਕ ਹੈ ਖਾ ਲਓ, ਵਾਕ ਸ਼ਾਕ ਕਰੋ, ਐਕਸਰਸਾਈਜ਼ ਕਰੋ ਅਤੇ ਆਪਣੇ ਆਪ ਨੂੰ ਮੇਨਟੇਨ ਰੱਖਣ ਦੀ ਕੋਸ਼ਿਸ਼ ਕਰੋ। ਇਹ ਸੱਜ ਦਾ ਜ਼ਹੂਰ ਸਾਹਿਬਾ ਸਾਡੇ ਨਾਲ ਮੌਜੂਦ। ਹੈਲੋ ਅਰਜ ਜੀ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਤਮਾਮ ਲਿਸਨਰਸ ਨੂੰ ਵੀ ਸਲਾਮ ਪਹੁੰਚ ਗਿਆ। ਅਬਦੁਲ ਰਹਿਮਾਨ ਸਾਨੂੰ ਸੁਣਦੇ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਅਬਦੁਲ ਰਹਿਮਾਨ। ਪ੍ਰੋਗਰਾਮ ਸੁਣਨ ਦੀ ਗੱਲ ਕਰੀਏ ਤਾਂ ਕਮੈਂਟਸ ਰਾਹੀਂ ਗੁਲਿਆਸੀਨ ਨਾ ਸਾਨੂੰ ਸੁਣਦੇ, ਦਿਲ ਨਸ਼ੀਨ ਰੇਡੀਓ ਲਿਸਨਰਸ ਕਲੱਬ ਮੁਲਤਾਨ ਦੀ ਤਰਫੋਂ, ਕਿਆ ਬਾਤ ਹੈ ਜੀ ਮੁਲਤਾਨ, ਤੁਹਾਨੂੰ ਤਾਂ ਬੜੇ ਮੈਸੇਜਿਸ ਆਉਂਦੇ ਹੋਣਗੇ। ਹੈ ਜੀ, ਖੈਰ ਬਹੁਤ ਮਜ਼ਾਕ ਦੀ ਗੱਲ ਜਿਹੜੀ ਹੈ ਇੱਕ ਪਾਸੇ ਹੈ, ਸਾਨੂੰ ਵੀ ਜਿਹੜੇ ਅਮ ਆਏ ਨੇ ਨਾ ਉਹ ਮੁਲਤਾਨ ਤੋਂ ਆਏ ਨੇ, ਕਾਫੀ ਜ਼ਿਆਦਾ ਆਏ ਨੇ ਜੀ। ਸੋ ਅਸੀਂ ਕੀ ਕੀਤਾ, ਅਸੀਂ ਕੁਝ ਵੰਡੇ ਵੰਡਾਏ ਅਤੇ ਕੁਝ ਖਾ ਪੀ ਰਹੇ ਹਾਂ। ਗੁਲਿਆਸੀਨ ਨਾਜ਼ ਨੇ ਸਲਾਮ ਕਿਹਾ ਮੁਹੰਮਦ ਹਫੀਜ਼ ਉਰ ਰਹਿਮਾਨ ਨੂੰ, ਭੱਕਰ ਵਾਲਿਆਂ ਨੂੰ, ਫੌਜੀ ਅਸਲਮ ਨੂੰ, ਐਮ ਇਕਬਾਲ ਸਕਰਦੂ, ਸਭ ਦਾ ਖਲੂਸ ਭਰਿਆ, ਮੁਹੱਬਤਾਂ ਭਰਿਆ, ਸਲਾਮ। ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ। ਇਸ ਗੀਤ ਤੋਂ ਬਾਅਦ ਜਦੋਂ ਮੁੜ ਕੇ ਵਾਪਸ ਆਵਾਂਗੇ ਤਾਂ ਤੁਹਾਡੇ ਨਾਲ ਲਾਈਵ ਕਾਲ 'ਤੇ ਕਰਾਂਗੇ ਗੱਲਬਾਤ।

0: एक्टिंग, मॉडलिंग, होस्टिंग, पॉडकास्ट, इंटरव्यूज करना, इंटरव्यूज देना, इंटरव्यूज लेना, उस तो बाद सिंगिंग, क्या बात है आकाशा गुल अशरफ, हर मैदान च तुसी जबरदस्त हो, हर काम जड़ा बेहतरीन कर दे, आवाज़ भी बड़ी जबरदस्त है, वाला गीत जड़ा है ना मैनू पर्सनली बड़ा पसंद है, मैनू आप बड़ा पसंद है, इंज लगता है कि बड़ी एनर्जी नाल इस गीत नू गाया गया, बड़ी चाहत नाल गाया गया। वैसे भी पंजाबी जुबान की गल करिए तो पंजाबी जिहड़ी है ना बड़ी एक चाहत वाली जुबान है, मतलब इंज लगता है कि जिस वेले कोई पंजाबी च गल कर रहा, साड़ी मां बोली च गल कर रहा, तो बहुत अपनाइयत वाला एहसास जिहड़ा हुंदा है। सारियां जुबानां जिहड़ियां जबरदस्त ने, उर्दू जुबान इन्नी मिठी, इन्नी मिठास है उर्दू जुबान च, आप जनाब करके जिस वेले असीं गल करदे आ, ते पंजाबी वैसे ही साड़ी मां बोली है जी। गलबात दा सिलसिला असीं जारी रखांगे ठीक 3 बजे ताईं। वेखदे आं लाइव कॉल ते सब तो पहला कौन मौजूद ने अज दे प्रोग्राम दे, फर्स्ट कॉलर 1110001 ते की कहना चाहुंदे ने, अपने प्लान्स, अपने टास्क, अपने काम, अपने फैसले किसे नूं दसदे हो, अगर ऐसा करदे हो ते कैसा एक्सपीरियंस रहा जी? अस्सलाम वालेकुम।
1: वालेकुम सलाम। कौन किसे नूं बुलांदा ते किस्मत न्यौड़ी टोर, ਕੌਣ ਕਿਸੇ ਨੂੰ ਬੁਲਾਉਂਦਾ ਤੇ ਕਿਸਮਤ ਲਾਉਂਦੀ ਟੋਰ, ਦਾਣਾ ਪਾਣੀ ਆਪਣਾ ਤੇ ਹੱਥ ਮਾਲਕ ਦੇ ਡੋਰ ਲਾ, ਸੋਹਣੇ ਦਾ ਨਾਂ ਲੈ ਕੇ ਨੀਂਦ ਤੇ ਆ ਗਿਆ ਬੇਦੀਆਂ ਰੋਡ ਤੋਂ।
0: ਕੀ ਬਾਤ ਹੈ ਨੀ ਬਾਈ ਜੀ, ਐ ਨੂੰ ਕਹਿੰਦੇ ਆ ਪ੍ਰੋਗਰਾਮ 'ਚ ਠੀਕ ਜੇ? ਬਹੁਤ ਸ਼ੁਕਰੀਆ ਨੀ ਬਾਈ, ਬਹੁਤ ਸ਼ੁਕਰੀਆ ਜੀ।
1: ਗੱਲ ਇੱਕ ਛੋਟਾ ਪ੍ਰੋਗਰਾਮ ਹੈ, ਮੈਂ ਫਿਰ ਹੋ ਸਕਦਾ ਭੁੱਲ ਜਾਵਾਂ, ਫਿਰ ਤੁਹਾਡੇ ਗੱਲ ਕਰਨੇ ਆ
0: ਜੀ।
1: ਤੁਸੀਂ ਨਾ ਆਪਣਾ ਨਾ ਮੈਡਮ ਨੂਰ ਜਹਾਂ ਦਾ ਗਾਣਾ ਮਲੰਗੀ ਫਿਲਮ ਦਾ ਨਾ ਮਾਹੀ ਵੀ ਸਾਨੂੰ ਭੁੱਲ ਨਾ ਜਾਵੀ, ਉਹ ਕੱਢ ਕੇ ਰੱਖੋ।
0: ਅੱਛਾ,
1: ਅਗਰ ਸਾਜ ਜੀਰੇ ਦੀ ਕਾਲ ਜੇ ਮਿਲ ਜਾਵੇ ਤੇ ਫਿਰ ਆਣ ਕੇ ਡਾਇਲੋਗ ਬੋਲਣਗੇ ਤੇ ਤੁਸੀਂ ਨਾਲ ਹੀ ਫਿਰ ਉਹ ਗਾਣਾ ਚਲਾ ਦੇਣਾ।
0: ਤੇ ਜੇ ਮੈਂ ਹੀ ਭੁੱਲ ਗਈ ਤੇ ਫਿਰ
1: ਮਸ਼ਵਰਾ ਲਵੋ, ਯਕੀਨ ਕਰ ਤੁਹਾਨੂੰ ਇੰਨੇ ਕੁ ਮਸ਼ਵਰੇ ਮਿਲਣਗੇ ਨਾ, ਤੂੰ ਇੰਜ ਕਰ ਲੈ ਉਹ ਕਰ ਲੈ।
0: ਅੱਛਾ,
1: ਤੇ ਜੇ ਤੁਸੀਂ ਕੋਈ ਚੰਗਾ ਕੰਮ ਕਰਨ ਲਈ ਕਿਸੇ ਕੋਲੋਂ ਮਸ਼ਵਰਾ ਲਵੋ ਨਾ, ਤੇ ਉਹ ਯਕੀਨ ਕਰ ਤੁਹਾਡੀ ਲੱਤ ਖਿੱਚੇਗਾ, ਤੁਹਾਨੂੰ ਕੋਈ ਮਸ਼ਵਰਾ ਪਹਿਲੇ ਤੇ ਗੱਲ ਉਹਨੇ ਦੇਣਾ ਹੀ ਤੁਹਾਨੂੰ ਕੋਈ, ਤੁਹਾਡੀ ਲੱਤ ਖਿੱਚੇ ਨੂੰ ਤੁਹਾਨੂੰ ਕਰੇਗਾ, ਇਹਦੀ ਲੱਤ ਖਿੱਚ ਲਾ, ਇਹ ਅੱਗੇ ਵਧਣ ਦੀ ਕੋਸ਼ਿਸ਼ ਵੀ ਨਾ ਕਰੇ।
0: ਸਹੀ ਹੋ ਗਿਆ,
1: ਮੇਰਾ ਤੇ ਇਹ ਵੇੜ ਕੰਮ ਕਰਦਾ ਕਿ ਮੈਂ ਤੇ ਅਕਸਰ ਇਹੀ ਦੇਣਾ।
0: ਠੀਕ ਹੋ ਗਿਆ, ਯਾਨੀ ਕਿਸੇ ਦੇ ਮਸ਼ਵਰੇ ਤੋਂ ਬਗੈਰ ਤੁਸੀਂ ਕਹਿੰਦੇ ਹੋ ਕਿ ਕੰਮ ਜਿਹੜਾ ਹੋ ਜਾਂਦਾ ਹੈ, ਮਸ਼ਵਰੇ 'ਚ ਸਲਾਹੀ ਪੈ ਕੇ ਕੰਮ ਨਹੀਂ ਹੁੰਦਾ।
1: ਬਹੁਤ ਸ਼ੁਕਰੀਆ। ਪਿੰਡ ਗਿਆ ਉਹਦੇ ਵਾਲਦ ਸਾਹਿਬ ਦੀ ਵਕੀਲ ਵਾਹਵਾ ਹੀ ਕਰਾ ਲਏ।

0: ਜੀ ਜਨਾਬ ਜੀ ਆਇਆਂ ਨੂੰ ਵੈਲਕਮ ਤੇ ਖੁਸ਼ ਆਮਦੀਦ। ਲਾਈਵ ਕਾਲ ਤੇ ਕੌਣ ਮੌਜੂਦ ਨੇ, ਕੀ ਕਹਿਣਾ ਚਾਹੁੰਦੇ ਨੇ ਜੀ? ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ। ਇਫਤਖਾਰ ਅਹਿਮਦ ਬਹਾਵਲ ਨਗਰ ਤੋਂ।
0: ਇਫਤਖਾਰ ਅਹਿਮਦ ਜੀ ਆਇਆਂ ਨੂੰ ਕਹਿੰਦੇ ਆ।
1: ਬਹੁਤ ਸ਼ੁਕਰੀਆ, ਆਪੇ ਵੀ ਆਪਕੋ ਵੀ ਵੈਲਕਮ ਕਰਤਾ ਹੂੰ ਸ਼ੋ ਮੇ।
0: ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਕਮੈਂਟ ਵੀ ਇੱਕ ਆਇਆ ਨਾ ਹੁਣੇ
1: ਪੰਜਾਬੀ
0: ਚ ਸਾਨੂੰ ਦੱਸ ਰਹੇ ਕਿ ਤੁਹਾਨੂੰ ਪੰਜਾਬੀ ਨਹੀਂ ਆਂਦੀ।
1: ਬਿਲਕੁਲ।
0: ਚਲੋ ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
1: ਜੋ ਵੀ ਲਾ ਦੇਣਾ ਮੇਰੇ ਨਾਮੇ ਕਰ ਦੇਣਾ। ਮਸ਼ਰਾ ਜੀ ਕਰਨਾ ਚਾਹੀਦਾ ਹੈ, ਮਸ਼ਰਾ ਜੀ।
0: ਅੱਛਾ ਠੀਕ ਹੈ, ਚਲੋ ਜੀ ਤੁਸੀਂ
1: ਜਿਹੜਾ ਆਉਣਾ ਉਹ ਤਾਂ ਅੱਲਾ ਦੇ ਹੁਕਮ ਨਾਲ ਆਉਣਾ ਹੈ, ਅਸੀਂ ਕੋਈ ਬਾਤ ਨੀ ਆਉਂਦੇ ਹਾਂ, ਵਹਿ ਨੀ ਆਉਂਦਾ ਜੀ।
0: ਬੇਸ਼ਕ ਬੇਸ਼ਕ, ਬਹੁਤ ਅੱਛੀ ਗੱਲ ਕੀਤੀ ਹੈ, ਬਹੁਤ ਸ਼ੁਕਰੀਆ ਇਫਤਖਾਰ ਅਹਿਮਦ, ਜਿਉਂਦੇ ਵਸਦੇ ਰਹੋ। ਕਮਾਲ ਹੋ ਗਿਆ ਜੀ। ਅਸਲਾਮ ਅਲੈਕੁਮ। ਫਰੀ ਸਾਹਿਬ ਠੀਕ ਹੋ?
2: ਸ਼ੁਕਰ ਅੱਲਾਹ ਤਾਲਾ ਦਾ, ਗਰਮੀ ਬੜੀ ਹੈ, ਲੇਵੀ ਲਾ ਰਹੀ ਆ, ਮੁਹੱਬਤ ਦੀ ਪਿਆਰ ਦੀ ਮੁਖਲਿਸ ਹੋਣ ਦੀ।
0: ਸਦਕੇ ਜਾਵਾਂ ਜੀ, ਤੁਹਾਡੀ ਮੁਹੱਬਤ ਚਾਹਤ ਜਿਹੜੀ ਹੈ ਨਾ, ਭਾਵੇਂ ਗਰਮੀ ਹੋਏ, ਸਰਦੀ ਹੋਏ, ਮੀਂਹ, ਹਨੇਰੀ, ਤੂਫਾਨ, ਅਸੀਂ ਖਿੱਚ ਕੇ ਸਾਨੂੰ ਤੁਹਾਡੀ ਮੁਹੱਬਤ ਚਾਹਤ ਸਟੂਡੀਓਜ਼ ਲੈ ਆਂਦੀ ਆ।
2: ਕੱਲ ਦੁਆਵਾਂ ਕਬੂਲ ਹੋ ਜਾਣੀਆਂ, ਕੱਲ ਬਾਰਿਸ਼ ਹੋ ਜਾਣੀ ਹੈ
0: ਜੀ ਇਨਸ਼ਾਅੱਲਾ।
2: ਬਾਕੀ ਰਹਿ ਗਿਆ ਮਸ਼ਵਰਾ ਜਿਹੜਾ ਨਾ, ਕੰਨ ਵੀ ਕਰਨਾ ਚਾਹੀਦਾ ਵੇ।
0: ਅੱਛਾ,
2: ਕੰਨ ਨੂੰ ਵੀ ਪੁੱਛ ਲੈਣਾ ਚਾਹੀਦਾ ਕਿ ਅਸੀਂ ਅੱਛੇ ਪਾਸੇ ਜਾ ਰਹੇ ਹਾਂ ਕਿ ਬੁਰੇ ਪਾਸੇ ਜਾ ਰਹੇ ਹਾਂ, ਪਰ ਕੰਨਾਂ ਅੱਜ ਕੱਲ੍ਹ ਛੜੀਆਂ ਹੀ ਆ, ਉਹ ਵੀ ਕਹਿੰਦੀਆਂ ਨੇ ਆਪਣੀ ਮਰਜ਼ੀ ਕਰੋ।
0: ਨਹੀਂ ਤੇ ਤੁਸੀਂ ਕਦੇ ਕਿਸੇ ਨਾਲ ਮਸ਼ਵਰਾ ਕੀਤਾ ਹੋਏ, ਬਾਅਦੋਂ ਉਹਨਾਂ ਸਹੀ ਮਤ ਨਾ ਦਿੱਤੀ ਹੋਏ, ਤੁਸੀਂ ਕਹਿੰਦੇ ਲੈ ਮੈਂ ਐਵੇਂ ਇਹਦੇ ਕੋਲੋਂ ਪੁੱਛ ਲਿਆ?
2: ਮੈਂ
0: ਕਰਦੀ ਨਹੀਂ ਆ,
2: ਬਹੁਤ
0: ਸ਼ੁਕਰੀਆ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਜੀ। ਫਰੀ ਸਾਹਿਬਾ ਸਾਡੇ ਨਾਲ ਲਾਈਵ ਕਾਲ 'ਤੇ ਮੌਜੂਦ ਰਹੀਆਂ। ਫਰੀ ਸਾਹਿਬਾ ਮੁਖਤਸਰ ਗੱਲ ਕੀਤੀ ਹੈ, ਬੜੀ ਸੋਹਣੀ ਅਤੇ ਚੰਗੀ ਗੱਲ ਕੀਤੀ ਹੈ, ਸਦਕੇ ਮੈਂ ਵਾਰੀ ਸਾਰੀ ਦੀ ਸਾਰੀ ਹੈ, ਮੱਖਣ ਨਹੀਂ ਸੀ। ਠੀਕ ਹੈ ਜੀ, ਅਸਲਾਮ ਅਲੈਕੁਮ
3: ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਪਿੰਡ ਮੇਰਾ ਚੰਦ ਹੈ ਅਤੇ ਤੁਹਾਡੇ ਵਾਸਤੇ ਬਹੁਤ ਸਾਰੀਆਂ ਦੁਆਵਾਂ ਅਤੇ ਸੁਣਨ ਵਾਲਿਆਂ ਵਾਸਤੇ ਜੀ। ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ। ਅਬਦੁਲ ਹਮੀਦ ਬਾਈ, ਕਿੱਥੇ ਗਵਾਚ ਰਹਿੰਦੇ ਹੋ ਤੁਸੀਂ?
3: ਬੱਚਿਆਂ ਨੂੰ ਵੀ ਬਹਿ ਕੇ ਨਾ, ਬੱਚਿਆਂ ਦੇ ਵਿੱਚ ਬਹਿ ਕੇ ਵੀ ਸਲਾਹ ਕਰ ਲੈ ਵੀ ਸੋਹਣੇ ਹੋ, ਮੱਖਣੋ, ਆਹ ਮਸ਼ਵਰਾ ਕੰਮ ਕਰਨਾ ਤੇ ਕਰ ਲਈਏ।
0: ਮਤਲਬ
3: ਬਾਕੀ ਬਾਜੀ ਮੈਂ ਸਲਾਮ ਕਹਿਣਾ
0: ਜ਼ਰੂਰ
3: ਜੀਰੇ ਨੂੰ, ਜੱਟ ਸਾਹਿਬ ਨੂੰ, ਸ਼ਜਾਦ ਜੱਟ ਨੂੰ,
0: ਤੇ
3: ਆਪਣਾ ਸ਼ਜਾਦ ਸਾਹਿਬ ਨੂੰ ਮੇਰੀ ਕਾਲ ਲੱਗੀ ਸਭ ਤੋਂ ਪਹਿਲੇ, ਜੋ ਗੱਲਾਂ ਪੂਰੀਆਂ ਹੋ ਗਈਆਂ ਕਾਲ ਨਹੀਂ ਲੱਗੀ, ਜਿਹੜੇ ਵਖਤ
0: ਕੋਈ ਨੀ ਜੀ, ਕੋਈ ਨੀ, ਹੁਣ ਗੱਲ ਹੋ
3: ਗਈ। ਬਾਕੀ
0: ਬਹੁਤ ਸ਼ੁਕਰੀਆ ਅਬਦੁਲ ਹਮੀਦ ਬਾਈ, ਆਪਣਾ ਖਿਆਲ
3: ਰੱਖੀ,
0: ਥੈਂਕ ਯੂ ਸੋ ਮਚ, ਅੱਲਾ ਹਾਫਿਜ਼। ਅੱਛਾ ਜੀ, ਅਬਦੁਲ ਹਮੀਦ ਬਾਈ ਸਾਡੇ ਨਾਲ ਮੌਜੂਦ ਰਹੇ, ਇੱਕ ਸਪੋਂਸਰ ਪ੍ਰੋਗਰਾਮ ਹੈ ਸਾਡੇ ਕੋਲ, ਉਸਨੂੰ ਪਲੇ ਕਰਦੇ ਹਾਂ। ਠੀਕ 15 ਮਿੰਟ ਤੋਂ ਬਾਅਦ ਤੁਹਾਡੀ ਸਾਡੀ ਮੁਲਾਕਾਤ ਹੋਏਗੀ। ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ।
4: ਅਸਲਾਮ ਅਲੈਕੁਮ ਸਾਮਿਨ, ਪ੍ਰੋਗਰਾਮ ਜਾਨ ਹੈ ਅਤੇ ਜਹਾਨ ਹੈ, ਇਹਦੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ। ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਡਾਕਟਰ ਸਾਹਿਬ ਕਿਸੇ ਤਾਰਫ ਦੇ ਮੁਹਤਾਜ ਨਹੀਂ, ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ। ਡਾਕਟਰ ਸਾਹਿਬ ਇਸ ਸ਼ੋਬੇ ਦੇ ਵਿੱਚ 30 ਸਾਲਾਂ ਤਜਰਬਾ ਰੱਖਦੇ ਨੇ। ਸਮਾਂ ਤੁਹਾਨੂੰ ਕੋਈ ਵੀ ਮਸਲਾ ਹੋਵੇ ਤੁਸੀਂ ਕਲੀਨਿਕ ਆ ਸਕਦੇ ਹੋ ਜਾਂ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਹੋ। ਇਸ ਤੋਂ ਇਲਾਵਾ ਡਾਕਟਰ ਸਾਹਿਬ ਨਜ਼ਰ ਦੇ ਬਾਰੇ 'ਚ ਹੋਰ ਵੀ ਕਾਫੀ ਬਿਮਾਰੀਆਂ ਦੇ ਬਾਰੇ 'ਚ ਚੈੱਕਅਪ ਕਰਦੇ ਨੇ ਔਰ ਅਕਸਰ ਆਪਣੇ ਕਲੀਨਿਕ 'ਤੇ ਕੈਂਪ ਵੀ ਲਗਾਉਂਦੇ ਨੇ। ਡਾਕਟਰ ਸਾਹਿਬ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380, ਯਾਨੀ 0300441380। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੋਟ ਕਰ ਲਵੋ, ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਅਤੇ ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨੇ ਆ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ ਅਸਲਾਮ ਅਲੈਕੁਮ।
5: ਵਾਲੇਕੁਮ ਸਲਾਮ।
4: ਜੀ ਡਾਕਟਰ ਸਾਹਿਬ, ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਰਿਹਾਨਾ ਬੀਬੀ ਨੇ ਕੀਤਾ ਹੈ ਸਾਨੂੰ ਲਾਹੌਰ ਤੋਂ ਹੀ। ਇਹ ਲਿਖਦੀਆਂ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਡਾਕਟਰ ਸਾਹਿਬ, ਇਹਨਾਂ ਨੂੰ ਦਮੇ ਦਾ ਮਸਲਾ ਸੀ। ਇਹ ਕਹਿੰਦੀਆਂ ਨੇ ਕਿ ਮੇਰਾ ਦਮਾ ਹੁਣ ਠੀਕ ਹੈ, ਪਹਿਲੇ ਇਹਨਾਂ ਦਾ ਅਕਸਰ ਸਾਹ ਵੀ ਖਰਾਬ ਹੋ ਜਾਂਦਾ ਸੀ, ਘਰ ਦਾ ਕੰਮ ਕਰਨ ਲੱਗਿਆਂ ਵੀ ਇਹਨਾਂ ਨੂੰ ਤਕਲੀਫ ਹੁੰਦੀ ਸੀ। ਇਹ ਲਿਖਦੀਆਂ ਨੇ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਮਜ਼ੀਦ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਦੇ ਬਾਰੇ 'ਚ ਪਰਹੇਜ਼ ਦੇ ਬਾਰੇ ਦੱਸੋ ਔਰ ਇਸ ਤੋਂ ਇਲਾਵਾ ਅਗਰ ਮੈਨੂੰ ਦਵਾਈ ਦੀ ਜ਼ਰੂਰਤ ਹੈ ਤਾਂ ਦਵਾਈ ਮਜ਼ੀਦ ਭੇਜ ਦਿਓ।
5: ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਹਨਾਂ ਦਾ ਨਾ ਦਮੇ ਦਾ ਮਸਲਾ ਕਾਫੀ ਖਰਾਬ ਸੀ, ਬੜਾ ਪੁਰਾਣਾ ਮਰਜ਼ ਸੀ ਜਿਹਦੀ ਵਜ੍ਹਾ ਨਾਲ ਇਹਨਾਂ ਸਾਹ ਰੁਕ ਜਾਂਦਾ ਸੀ, ਅਤੇ ਇਹਨਾਂ ਦਾ ਐਕਸਰੇ ਵੀ ਮੈਂ ਚੈੱਕ ਕੀਤਾ ਸੀ, ਇਹਦੇ 'ਚ ਇਹਨਾਂ ਦਾ ਨਾ ਬਲਗਮ ਵਗੈਰਾ ਬਹੁਤ ਜ਼ਿਆਦਾ ਸੀ, ਰੇਸ਼ਾ ਜੰਮੇ ਸੀ ਬਲਗਮ ਅਤੇ ਫੇਫੜਿਆਂ ਦੇ ਵਿੱਚ, ਅਤੇ ਉਹ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀਆਂ ਦਵਾਈਆਂ ਦੇ ਨਾਲ ਸ਼ਿਫਾਯਾਬ ਹੋ ਗਏ ਨੇ। ਅਤੇ ਤੁਹਾਡੀ ਦਵਾਈ ਸੀ ਜੀ ਆਰਸੈਨਿਕ 30, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਸੀ, ਇਹਦੇ ਨਾਲ ਤੁਹਾਡਾ ਦਮੇ ਦਾ ਮਰਜ਼ ਖਤਮ ਹੋ ਗਿਆ ਹੁਣ, ਲੇਕਿਨ ਮਜ਼ੀਦ ਤੁਸੀਂ ਦਵਾਈ 1 ਮਹੀਨੇ ਦੀ ਹੋਰ ਖਾਣੀ ਹੈ। ਇਹ ਦਵਾਈ ਤੁਸੀਂ ਕਲੀਨਿਕ 'ਤੇ ਤਸ਼ਰੀਫ ਲਾਓ ਜਾਂ ਫਿਰ ਡਾਕ ਦੇ ਜ਼ਰੀਏ ਮੰਗਾ ਲਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
4: ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਹਿਮਦ ਸਾਹਿਬ ਨੇ ਹਾਫਜ਼ਾਬਾਦ ਤੋਂ ਲਿਖਿਆ ਹੈ। ਇਹ ਲਿਖਦੇ ਨੇ ਕਿ ਮੈਨੂੰ ਮੋਹਰਿਆਂ ਦਾ ਮਸਲਾ ਸੀ
5: ਜੀ,
4: ਇਹਨਾਂ ਨੂੰ ਡਾਕਟਰ ਨੇ ਓਪਰੇਸ਼ਨ ਦੇ ਬਾਰੇ 'ਚ ਕਿਹਾ ਸੀ ਲੇਕਿਨ ਇਹ ਓਪਰੇਸ਼ਨ ਤੋਂ ਕਰਵਾਉਣ ਤੋਂ ਡਰਦੇ ਸੀ। ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਇਹ ਲਿਖਦੇ ਨੇ ਕਿ ਮੇਰੀ ਸੱਜੀ ਲੱਤ ਵੀ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਲਿਖੇ ਕਿ ਮੈਂ 1 ਮਹੀਨਾ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਕਿਹਾ ਕਿ ਮਜ਼ੀਦ ਡਾਕਟਰ ਸਾਹਿਬ ਇਹ ਜਿਹੜਾ ਮੇਰਾ ਮਸਲਾ ਹੈ ਕਿ ਲੱਤ ਦਾ ਔਰ ਕਮਰ ਦਾ, ਇਹਦੇ ਵਾਸਤੇ ਤੁਸੀਂ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ।
5: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਕੋਈ ਵੀ ਮਸਲਾ ਹੋਵੇ, ਜੋੜਾਂ ਦੀਆਂ ਦਰਦਾਂ ਨੇ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਗੋਡਿਆਂ ਤੋਂ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ, ਇਸ ਤੋਂ ਬਾਅਦ ਮੋਹਰਿਆਂ ਦੀ ਵਜ੍ਹਾ ਨਾਲ ਵੀ ਬਾਅਦ ਬਾਅਦ ਓਪਰੇਸ਼ਨ ਵੀ ਕਰਾਉਣੇ ਪੈ ਜਾਂਦਾ ਹੈ, ਅਤੇ ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਮੋਹਰਿਆਂ ਦੀ ਦਵਾਈ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਪਹਿਲੀ ਜਿਹੜੀ ਤੁਸੀਂ ਦਵਾਈ ਖਾਧੀ ਉਹਨਾਂ ਤੁਹਾਨੂੰ ਕਾਫੀ ਫਰਕ ਪੈ ਗਿਆ ਹੈ, ਲੇਕਿਨ ਮਜ਼ੀਦ ਤੁਸੀਂ ਇਹ ਦਵਾਈ ਅਜੇ 2 ਮਹੀਨੇ ਹੋਰ ਖਾਣੀ ਹੈ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਪੂਰਾ ਤੁਹਾਨੂੰ ਆਰਾਮ ਆ ਜਾਏਗਾ
4: ਜੀ। ਸਾਮਾਈਨ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441380, ਯਾਨੀ 0300441380 ਜੀ। ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਸਾਨੂੰ ਮੈਸੇਜ ਕੀਤਾ ਹੈ ਵਾਸਤ ਸਾਹਿਬ ਨੇ, ਇਹ ਲਿਖਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਕਲੀਨਿਕ ਤੋਂ ਆ ਕੇ ਲਈ ਸੀ। ਇਹ ਕਹਿੰਦੇ ਨੇ ਕਿ ਮੈਂ 2 ਮਹੀਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਮੇਰੇ ਗੁਰਦੇ ਦੀ ਪੱਥਰੀ ਨਿਕਲ ਗਈ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਹੁਣ ਸ਼ੂਗਰ ਦਾ ਮਸਲਾ ਹੋ ਗਿਆ ਹੈ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਵਾਸਤੇ ਤੁਸੀਂ ਦਵਾਈ ਅਰਸਾਲ ਕਰਦੇ ਹੋ।
5: ਹਾਂਜੀ, ਗੁਰਦੇ 'ਚ ਪੱਥਰੀ ਜਿਹੜੀ ਉਹਦਾ ਬੜਾ ਡਾਕਟਰ ਨੇ ਤੁਹਾਨੂੰ ਓਪਰੇਸ਼ਨ ਦਾ ਕਿਹਾ ਸੀ, ਤੁਹਾਡੇ 4 mm ਦੀ ਪੱਥਰੀ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਸਾਡੀਆਂ ਦਵਾਈਆਂ ਦੇ ਨਾਲ ਸ਼ੂਗਰ ਪੱਥਰੀ ਤੁਹਾਡੀ ਖਤਮ ਹੋ ਗਈ ਹੈ। ਤੁਹਾਡੀ ਦਵਾਈ ਸੀ ਜੀ ਲਾਈਕੋਪੋਡੀਅਮ 'ਤੇ, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਸਨ, ਅਤੇ ਇਹਦੇ ਨਾਲ ਤੁਸੀਂ ਸ਼ਿਫਾਯਾਬ ਹੋਏ ਅੱਲਾਹ ਤਾਲਾ ਦੇ ਫਜ਼ਲ ਨਾਲ। ਹੁਣ ਦੂਸਰਾ ਮਸਲਾ ਜਿਹੜਾ ਤੁਸੀਂ ਕਹਿ ਰਹੇ, ਇਹਦਾ ਵੀ ਤੁਹਾਨੂੰ ਦਵਾਈ ਇਨਸ਼ਾਅੱਲਾ ਇਹਦੇ ਨਾਲ ਵੀ ਤੁਹਾਨੂੰ ਆਰਾਮ ਆ ਜਾਏਗਾ। ਦਵਾਈ ਤੁਹਾਨੂੰ ਇਹਦੀ ਅਸੀਂ ਭੇਜ ਰਹੇ ਹਾਂ, ਇਹ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਅੱਲਾਹ ਤਾਲਾ ਆਪਣਾ ਕਰਮ ਕਰ ਦੇਗਾ
4: ਜੀ। ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਮੁਹੰਮਦ ਰਿਆਜ਼ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਮਸਲਾ ਹੈ ਔਰ ਅਕਸਰ ਮੇਰਾ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ। ਇਹਨਾਂ ਦੋਨਾਂ ਮਸਲਿਆਂ ਦੀ ਦਵਾਈ ਤੁਹਾਡੇ ਕੋਲੋਂ ਖਾਧੀ ਹੈ। ਇਹ ਕਹਿੰਦੇ ਨੇ ਮੇਰੀ ਸ਼ੂਗਰ ਕੰਟਰੋਲ ਹੈ ਔਰ ਬਲੱਡ ਪ੍ਰੈਸ਼ਰ ਵੀ ਹੁਣ ਮੇਰਾ ਠੀਕ ਰਹਿੰਦਾ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਨਜ਼ਰ ਦਾ ਮਸਲਾ ਹੋ ਰਿਹਾ ਹੈ ਕਿ ਸ਼ੂਗਰ ਔਰ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਵਜ੍ਹਾ ਤੋਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਰਹੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਇਸ ਦਫ਼ਾ ਤੁਸੀਂ ਨਜ਼ਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਵੀ ਦਵਾਈ ਅਰਸਾਲ ਕਰ ਦਿਓ।
5: ਜੀ ਬਿਲਕੁਲ, ਸ਼ੂਗਰ ਵਾਸਤੇ ਤੁਹਾਡੀ ਦਵਾਈ ਸੀ ਜੀ ਏਸਡ ਫਾਸ ਮਦਰ ਟਿੰਕਚਰ ਅਤੇ ਡਮਿਆਨਾ ਮਦਰ ਟਿੰਕਚਰ ਅਤੇ ਸਜ਼ੀਜੀਅਮ ਜੰਬੋਲੀਨਮ, ਅਤੇ ਇਹ ਤੁਸੀਂ ਦਵਾਈਆਂ ਅਜੇ ਮਜ਼ੀਦ ਖਾਣੀਆਂ ਨੇ, ਇਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋਈ ਹੈ। ਪਹਿਲੇ ਤੁਹਾਡੀ ਸ਼ੂਗਰ 500 ਤੋਂ ਉੱਤੇ ਜਾ ਰਹੀ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਦਵਾਈਆਂ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋ ਚੁੱਕੀ ਹੈ, ਲੇਕਿਨ ਇਹ ਦਵਾਈ ਤੁਸੀਂ ਅਜੇ ਲੰਬਾ ਅਰਸਾ ਇਸਤੇਮਾਲ ਕਰਨੀ ਹੈ। ਨਜ਼ਰ ਕਮਜ਼ੋਰੀ ਵਾਸਤੇ ਤੁਹਾਡੀ ਦਵਾਈ ਹੈ ਜੀ ਰੂਟਾ 30, ਇਹ ਤੁਸੀਂ 5 ਕਤਰੇ ਸਬਾਹ ਦੁਪਹਿਰ ਸ਼ਾਮ ਪੀਣੇ ਨੇ। ਇਹ ਦਵਾਈ ਤੁਹਾਨੂੰ ਅਸੀਂ ਨਜ਼ਰ ਕਮਜ਼ੋਰੀ ਵਾਸਤੇ ਅਰਸਾਲ ਕਰ ਰਹੇ ਹਾਂ, ਇਨਸ਼ਾਅੱਲਾ ਇਹਦੇ ਨਾਲ ਨਜ਼ਰ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ।
4: ਜੀ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਸਾਨੂੰ ਕਾਫੀ ਲੋਕਾਂ ਨੇ ਸੁਣਨ ਵਾਲਿਆਂ ਨੇ ਪੁੱਛਿਆ ਹੈ ਕਿ ਹੋਮਿਓਪੈਥਿਕ ਦੇ ਵਿੱਚ ਨਜ਼ਰ ਦਾ ਇਲਾਜ ਮੌਜੂਦ ਹੈ ਓਪਰੇਸ਼ਨ ਤੋਂ ਬਗੈਰ, ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ, ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰਨ ਦਾ ਸਫੇਦ ਜਾਂ ਕਾਲਾ, ਅਤੇ ਇਹ ਜ਼ਰਾ ਤਫਸੀਲਨ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਨ ਦੱਸ ਦਿਓ।
5: ਜੀ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਹੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜਦੋਂ ਵੀ ਬਾਹਰ ਨਿਕਲੋ ਅਤੇ ਐਨਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਨਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋਂ ਬਾਹਰ ਜਿਹੜੀ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗਰਦੋ ਗੁਬਾਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਅੱਲਾਹ ਤਾਲਾ ਸ਼ਫਾ ਦੇਣ ਵਾਲਾ।
4: ਜੀ ਸਾਹਮਣ, ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
5: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਨ ਜੀ ਹੈਪਾਟਾਈਟਸ 200 ਅਤੇ ਚੈਲੀਡੋਨੀਅਮ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਿਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ।
4: ਜੀ ਸਾਮਾਨ, ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਕਾਰ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-00-44-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜੀ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ।
5: ਜੀ ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ ਤਾਂ ਤੁਸੀਂ ਇੱਕ ਦਫ਼ਾ ਸਾਡਾ ਇਲਾਜ ਕਰਾਓ, ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਅਤੇ ਮੌਸਰ ਹੈ ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ। ਤੁਹਾਡੀ ਦਵਾਈ ਹੈ ਜੀ R73, ਇਹ 10-10 ਕਤਰੇ ਤੁਸੀਂ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦਵਾਈ ਤੁਹਾਨੂੰ ਅਸੀਂ ਅਰਸਾਲ ਕਰ ਰਹੇ ਹਾਂ। ਇਹ ਤੁਸੀਂ ਦੋ ਤਿੰਨ ਮਹੀਨੇ ਇਸਤੇਮਾਲ ਕਰੋ, ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
4: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈੜੀ ਸਾਹਿਬ, ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੇਰਾ ਮਿਹਦਾ ਬਹੁਤ ਖਰਾਬ ਰਹਿੰਦਾ, ਇਹਨਾਂ ਕਿਹਾ ਹੈ ਕਿ ਮੈਨੂੰ ਮਿਹਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ, ਕੋਈ ਚੀਜ਼ ਖਾ ਲਾਂ ਅਤੇ ਗੈਸ ਫਾਰੇ ਦਾ ਵੀ ਮਸਲਾ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ, ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਣਾ
5: ਜੀ। ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ, ਮਿਹਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ, ਮਿਹਦੇ 'ਚ ਜਲਨ ਹੈ, ਮਿਹਦੇ ਦਰਦ ਹੈ, ਜਾਂ ਗੈਸ ਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ, ਕਬਜ਼ ਦੀ ਵਜ੍ਹਾ ਨਾਲ ਵੀ ਮਿਹਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮਿਹਦੇ ਨੂੰ, ਅਤੇ ਇਹਦੀ ਤੁਹਾਡੀ ਦਵਾਈ ਹੈ ਜੀ ਕਾਰਬੋਵੇਟ 30 ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਮਿਹਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ, ਗੈਸ ਫਾਰਾ ਵੀ ਖਤਮ ਹੋ ਜਾਏਗਾ
4: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈੜੀ ਸਾਹਿਬ, ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ। ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, 3 ਮਹੀਨੇ ਇਸਤੇਮਾਲ ਕੀਤੀ। ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ, ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ। ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਸਿਸ ਦਾ ਕਿਹਾ ਸੀ, ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ। ਇਹਨਾਂ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓਗੇ।
5: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ, ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਸੀ ਜੀ ਐਲ ਸੀਰਮ 30 ਅਤੇ ਵੈਸੀ ਕੇਰੀਆ 30, ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ, ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ 'ਚ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣਗੇ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਇਰਸਾਲ ਕਰ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ। ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸਟ ਮਦਰ ਟਿੰਕਚਰ ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ
4: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਅਸਲਮ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ, ਮਿਹਦੇ ਦਾ ਮਸਲਾ ਇਹਨਾਂ ਨੂੰ। ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ। ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ, ਲੇਕਿਨ ਮਿਹਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਇਰਸਾਲ ਕਰ ਦਿਓ।
5: ਮਿਹਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ। ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ, ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ
4: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮਰੀਦਕੇ ਤੋਂ। ਇਹ ਲਿਖਦੀਆਂ ਨੇ ਕਿ ਮੇਰੇ 2 ਬੱਚੇ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ, ਉਹਨਾਂ ਦੀ ਨਜ਼ਰ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ, ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ।
5: ਹਾਂਜੀ, ਬੱਚਿਆਂ ਦੀ ਦਵਾਈ ਜੀ ਬਾਇਓ 21 ਬੜੀ ਅੱਛੀ ਦਵਾਈ ਹੈ, ਤੁਸੀਂ 2-2 ਗੋਲੀਆਂ ਸੁਬਹ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ। ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ, ਸਿਹਤ ਵੀ ਅੱਛੀ ਹੋ ਜਾਏਗੀ, ਕੱਦ ਵੀ ਵਧੇਗਾ, ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ
4: ਜੀ। ਸਮਾਂ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਅਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 0300-44-1380, ਯਾਨੀ 0300-44-1380। ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ, ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਇਹਦੇ ਨਾਲ ਹੀ ਤਾਹਿਰਾ ਜਬੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
5: ਅੱਲਾਹ ਹਾਫਿਜ਼।
6: ਥਿਸ ਇਜ਼ FM 101.1।
7: Listening to FM 101, Abale Bale Oshawa Shawa.
8: ٹوٹ چکی ہے جنسی تشدد کی ہر دیوار، محفوظ خواتین کے لیے حکومت پنجاب ہے تیار۔ وزیر اعلیٰ پنجاب مریم نواز شریف خواتین کے حقوق کے تحفظ کے لیے ہیں پرعزم ہر بار۔ محفوظ ہے جائے ملازمت سبھی گھر اور ہر بازار۔
9: آپ کی حفاظت आपका तहफ्फुज़, आपकी जिम्मेदारी मेरा फर्ज है।
8: तारीख में पहली बार वर्चुअल वुमेन पुलिस स्टेशन का कायम, पिंक बटन से फौरी पुलिस हेल्प का हुसूल, वुमेन सेफ्टी ऐप, पुलिस प्रोटेक्शन ऐप, हेल्पलाइन 1043, 24 घंटे 7 दिन फाल, जेंडर बेस्ड वायलेंस के ट्रैकिंग सिस्टम का जल्द आगाज, जाए मुलाजमत पर हिरासगी के खिलाफ कानूनी तहफ्फुज, खवातीन के खिलाफ तशद्दुद में मुलव्वस अफराद को 2 साल कैद और 5 लाख रुपए तक जुर्माना, कम उम्री की शादी के खिलाफ सख्त कानूनी कार्रवाई, चीफ मिनिस्टर डिजिटल स्किल्स डेवलपमेंट प्रोग्राम बराए दही खवातीन का इजरा, वर्किंग वुमेन हॉस्टल्स और डे केयर सेंटर्स की फराहमी, धी रानी प्रोग्राम कामयाबी से जारी, अपनी छत अपना घर प्रोग्राम और इलेक्ट्रिक बाइक स्कीम में खवातीन के लिए खसूसी कोटा, जिनसी तशद्दुद के खात्मे का एहसास पूरे पंजाब की हर बेटी तक, मरियम नवाज शरीफ की खवातीन से मोहब्बत, अकीदत और शफकत, खवातीन का तहफ्फुज़ बन चुका है पंजाब की पहचान, हर औरत है बाइख्तियार, बढ़ रहा है सभी का मान, हुकूमत पंजाब।

0: This is FM
1: 101. ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਤੁਸੀਂ
1: ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: आप सुन रहे हैं FM 101 रेडियो पाकिस्तान लाहौर।

0: ਸਾਹਿਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ। ਅਤੇ ਅੱਜ ਦੇ ਦਿਨ ਦੇ ਹਵਾਲੇ ਨਾਲ ਗੱਲਬਾਤ ਕੀਤੀ ਜਾਏ, 4 ਜੁਲਾਈ ਅੱਜ 4th July ਹੈ ਅਤੇ ਇਹਦੇ ਨਾਲ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਜਨਾਬ ਕਿ ਮਹਿਰਾਜ ਉਮੈਰ ਦਾ ਅੱਜ ਬਰਥਡੇ ਹੈ, ਯਾਨੀ 4 ਜੁਲਾਈ ਹੈ ਅਤੇ ਮਹਿਰਾਜ ਜਿਹੜੀ ਹੈ ਉਹ ਵੀ ਮਾਸ਼ਾਅੱਲਾ 4 ਸਾਲ ਦੀ ਹੋ ਗਈ ਹੈ। ਸੋ ਬਹੁਤ ਸਾਰੇ ਹੈਪੀ ਬਰਥਡੇ, ਬਹੁਤ ਸਾਰੀਆਂ ਵਧਾਈਆਂ, ਰੱਬ ਤਾਲਾ ਤੁਹਾਡੀ ਖੈਰ ਕਰੇ, ਕਰਮ ਰੱਖੇ, ਫਜ਼ਲ ਰੱਖੇ, ਤੁਹਾਨੂੰ ਲੰਬੀ ਹਯਾਤੀ ਦੇਵੇ ਅਤੇ ਤੁਸੀਂ ਭਰਪੂਰ ਤਰੀਕੇ ਨਾਲ ਆਪਣੀ ਲਾਈਫ ਨੂੰ, ਆਪਣੀ ਜ਼ਿੰਦਗਾਨੀ ਨੂੰ ਇੰਜੋਏ ਕਰੋ, ਕਾਮਯਾਬ ਰਹੋ, ਕਾਮਰਾਨ ਰਹੋ, ਖੁਸ਼ ਰਹੋ, ਆਬਾਦ ਰਹੋ, ਸਲਾਮਤ ਰਹੋ ਅਤੇ ਹਮੇਸ਼ਾ ਹੀ ਆਪਣੇ ਮਾਂ ਪਿਓ ਵਾਸਤੇ ਫਖਰ ਦਾ ਬਾਇਸ ਰਹੋ। ਰੇਡੀਓ ਪਾਕਿਸਤਾਨ ਦੇ ਚੈਨਲ ਦੀ ਤਰਫੋਂ, FM 101 ਦੀ ਤਰਫੋਂ, ਸਾਡੀ ਪੂਰੀ ਟੀਮ ਦੀ ਤਰਫੋਂ, ਮਿਸਟਰ ਐਂਡ ਮਿਸਿਜ਼ ਰਾਣਾ ਉਮੈਰ ਦੀ ਤਰਫੋਂ ਮਹਿਰਾਜ ਨੂੰ ਸਾਲਗਿਰਾ ਦੀ, ਜਨਮ ਦਿਹਾੜ ਦੀ ਢੇਰੋ ਢੇਰ ਮੁਬਾਰਕਬਾਦ। ਅਤੇ ਇਹਦੇ ਨਾਲ ਇਹ ਸਪੈਸ਼ਲ ਵਿਸ਼ ਦੀ ਗੱਲ ਕਰੀਏ ਅਤੇ ਇਹਨਾਂ ਦੇ ਚਾਚੂ ਜਿਹੜੇ ਨੇ ਨਾ ਉਹ ਸਾਡੇ ਜਨਾਬ ਟੀਮ ਦਾ ਹਿੱਸਾ ਵੀ ਨੇ, ਸਾਡੇ ਨਾਲ ਮੌਜੂਦ ਨੇ। ਰਜ਼ਾ ਸਾਨੂੰ ਸੁਣ ਰਹੇ ਨੇ, ਰਜ਼ਾ ਨੇ ਬਹੁਤ ਮੁਹੱਬਤ ਚਾਹਤ ਨਾਲ ਕਿਹਾ ਕਿ ਮੇਰੀ ਭਤੀਜੀ ਨੂੰ ਬੜੇ ਚੰਗੇ ਤਰੀਕੇ ਨਾਲ ਤੁਸੀਂ ਵਿਸ਼ ਕਰਨਾ ਹੈ। ਸੋ ਰਜ਼ਾ, ਉਮੀਦ ਕਰਾਂਗੀ ਕਿ ਤੁਹਾਨੂੰ ਸਾਡੀ ਵਿਸ਼ ਜਿਹੜੀ ਉਹ ਬੜੀ ਪਸੰਦ ਆਈ ਹੋਏਗੀ ਅਤੇ ਇਹਨਾਂ ਦੇ ਜਿਸ ਵੇਲੇ ਘਰ ਵਾਲੇ ਵੀ ਸੁਣਨਗੇ ਅਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਏਗੀ। ਬਹੁਤ ਪਿਆਰੀ, ਬਹੁਤ ਕਿਊਟ ਮਹਿਰਾਜ, ਹੈਪੀ ਬਰਥਡੇ ਟੂ ਯੂ ਐਂਡ ਮੇ ਯੂ ਹੈਵ ਮੈਨੀ ਮੈਨੀ ਮੈਨੀ ਮੈਨੀ ਮੈਨੀ ਮੋਰ। ਐਸਾ ਕਰਦੇ ਹਾਂ ਕਿ ਇੱਕ ਸਪੈਸ਼ਲ ਜਿਹਾ ਪ੍ਰੋਮੋ ਜਿਹੜਾ ਨਾ ਅਸੀਂ ਤੁਹਾਡੇ ਵਾਸਤੇ ਪ੍ਰੋਗਰਾਮ 'ਚ ਜੀ,
1: ਆਜ ਤੁਹਾਰੀ ਸਾਲਗਿਰਾ ਹੈ, ਦੇਖੋ ਹਮਕੋ ਯਾਦ

0: ਜੀ ਜਨਾਬ ਜੀ ਨੂੰ ਵੈਲਕਮ ਤੇ ਖੁਸ਼ ਆਮਦੀ ਦੇਸੀ ਬੀਟ ਪ੍ਰੋਗਰਾਮ ਦਾ ਨਾਂ ਵੇਖਦੇ ਹਾਂ ਜੀ ਹੁਣ ਦੋ ਤਿੰਨ ਕਾਲਸ ਜਿੰਨੀਆਂ ਕੁ ਅਸੀਂ ਲੈ ਸਕੇ ਉਹ ਪ੍ਰੋਗਰਾਮ ਦਾ ਹਿੱਸਾ ਬਣਾਉਂਦੇ ਹਾਂ ਜੀ ਅਸਲਾਮ ਅਲੈਕੁਮ ਮੈਂ ਠੀਕ ਠਾਕ ਅਲਹਮਦੁਲਿਲਾ ਤੁਸੀਂ ਠੀਕ ਹੋ
1: شکر الحمدللہ زبردست ہے میں بہت زیادہ گٹ ہے میں آپ کے ٹاپک کے لسٹ میں یہ کہنا چاہتا ہوں ہماری زندگی میں جو بھی کوئی کام اگر آ جائے تو میں خود اس کو سمیٹ سکتا ہوں
0: اچھا
1: مشورہ نہیں لیتا ہوں
0: کبھی بھی نہیں لیا مشورہ اچھا چلو الحمدللہ بہت اچھی گل ہے بڑی چنگی گل ہے جی سلامت رہو الحمدللہ خوش رہو ہاں جی ਅਲਹਮਦੁਲਿਲਾ ਸਾਡੇ ਉਹ ਕਾਲਰ ਨੇ ਕਿ ਜਿਹੜੇ ਆਉਂਦੇ ਨੇ ਗੱਲਬਾਤ ਕਰਦੇ ਨੇ ਅਤੇ ਕਹਿੰਦੇ ਨੇ ਚਲੋ ਜੀ ਉਹ ਪਿਆ ਜੇ ਤੁਹਾਡਾ ਸ਼ੋਅ ਅਸੀਂ ਚੱਲੇ ਹਾਂ ਅੱਛਾ ਜੀ ਅਬਦੁਲਰਹਿਮਾਨ ਅਸਲਾਮ ਅਲੈਕੁਮ ਬਾਦ ਜੀ ਬਹੁਤ ਸ਼ੁਕਰੀਆ ਤਹਿਸੀਲ ਮੈਲਸੀ ਤੋਂ ਮੁਅੱਜ਼ਜ਼ ਨਿਆਜ਼ਪੁਰ ਤੋਂ ਰਜ਼ਾ ਭਾਈ ਨੂੰ ਬਹੁਤ ਸਾਰਾ ਸਲਾਮ ਓਕੇ ਜੀ ਪ੍ਰੋਗਰਾਮ ਸੁਣਨ ਦੀ ਗੱਲ ਕਰੀਏ ਤਿਆਰ ਜੇ ਵਸੀਮ ਅਹਿਮਦ ਸਾਡੇ ਨਾਲ ਮੌਜੂਦ ਨੇ ਵਸੀਮ ਭਾਈ ਬਹੁਤ ਸ਼ੁਕਰੀਆ ਅਸਲਾਮ ਅਲੈਕੁਮ ਨਾਲ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਵਧਾਈਆਂ ਡਾਢਾ ਵਧੀਆ ਸ਼ੋਅ ਹੈ ਤੁਹਾਡਾ ਬਹੁਤ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ ਬਹੁਤ ਸ਼ੁਕਰੀਆ ਵਸੀਮ ਭਾਈ ਤੁਸੀਂ ਆਪ ਇੰਨਾ ਚੰਗਾ ਪ੍ਰੋਗਰਾਮ ਕਰਦੇ ਹੋ ਇੰਨੀਆਂ ਬੜਕਾਂ ਮਾਰ ਕੇ ਇੰਨੇ ਜ਼ਬਰਦਸਤ ਗੱਲਬਾਤ ਕਰਕੇ ਇੰਨੇ ਸਾਰੇ ਡਾਇਲੋਗਸ ਬੋਲ ਕੇ ਕਿ ਪ੍ਰੋਗਰਾਮ 'ਚ ਕਹਿ ਲਓ ਕਿ ਬੜਾ ਹੀ ਇੱਕ ਰੰਗ ਜਿਹਾ ਜਿਹੜਾ ਨਜ਼ਰ ਆਉਂਦਾ ਹੈ ਅਗਰ ਅਸੀਂ ਔਨ ਕਰੀਏ ਤਾਂ ਫਿਰ ਔਫ ਕਰਨ ਨੂੰ ਜੀ ਨਹੀਂ ਕਰਦਾ ਪ੍ਰੋਗਰਾਮ ਬੰਦ ਕਰਨ ਨੂੰ ਜੀ ਨਹੀਂ ਕਰਦਾ ਖੁਸ਼ ਰਹੋ ਆਬਾਦ ਰਹੋ ਕਿੰਗ ਫਜ਼ਲ ਕੱਕੜ ਸਾਨੂੰ ਸੁਣਦੇ ਬਹੁਤ ਸ਼ੁਕਰੀਆ ਜੀ ਕੋਇਟਾ ਤੋਂ ਸ਼ਾਮਿਲ ਹੋਣ ਦਾ ਇਮਰਾਨ ਸ਼ਾਹ ਆ ਗਏ ਪ੍ਰੋਗਰਾਮ 'ਚ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਤੁਸੀਂ ਕਹਿ ਰਹੇ ਹੋ ਕਿ ਬਾਜੀ ਤੁਹਾਡਾ ਪ੍ਰੋਗਰਾਮ ਜਿਹੜਾ ਬੜਾ ਹੀ ਮੈਨੂੰ ਚੰਗਾ ਲੱਗਾ ਮੁਲਤਾਨ ਤੋਂ ਤੁਸੀਂ ਵੀ ਸੁਣ ਰਹੇ ਹੋ ਮੋਹਸਿਨ ਰੋਸ਼ਾਨ ਨੂੰ ਬਹੁਤ ਸਾਰਾ ਸਲਾਮ ਉਹਨਾਂ ਦਾ ਇੱਕ ਸੌਂਗ ਜਿਹੜਾ ਚਲਾ ਦਿਓ ਅੱਛਾ ਜੀ ਵੈਸੇ ਮੈਂ ਇਹਨੂੰ ਸਰਚ ਕਰਾਂਗੀ ਅਤੇ ਜ਼ਰੂਰ ਆਉਣ ਵਾਲੇ ਪ੍ਰੋਗਰਾਮ 'ਚ ਕਰਾਂਗੀ ਜੀ ਅਸਲਾਮ ਅਲੈਕੁਮ ਜੀ ਆਇਆਂ ਨੂੰ
2: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ ਬਾਨੋ ਬਾਂਡੇ ਸਭੀ ਸੁਣਨ ਵਾਲੋਂ ਕੋ ਮੇਰੀ ਤਰਫ ਸੇ ਹਸਤਾ ਮੁਸਕੁਰਾਤਾ ਹੁਆ ਅਸਲਾਮ ਅਲੈਕੁਮ ਜਾਨਾ ਬਰਸ਼ਦ ਕੈਸੀ ਹੈ ਤੁਸੀਂ
0: ਵਾਲੇਕੁਮ ਅਸਲਾਮ ਬਿਹਤਰੀਨ ਅਲਹਮਦੁਲਿਲਾ ਤੁਸੀਂ ਠੀਕ ਹੋ
2: ਹਾਂ ਜੀ ਅੱਲਾਹ ਦਾ ਸ਼ੁਕਰ ਹੈ ਅਲਹਮਦੁਲਿਲਾ ਮੈਂ ਵੀ ਠੀਕ ਹਾਂ ਬਿਲਕੁਲ ਤੇ ਅਜੇ ਦੇਖੋ ਤੁਸੀਂ ਆਏ ਹੋ ਤੇ ਰੌਣਕ ਲੱਗ ਗਈ ਹੈ ਨਾ 101 ਤੇ
0: ਅੱਛਾ ਜੀ
2: ਤੇ ਵਿੱਚ ਤੇ ਦਰਮਿਆਨ ਵਿੱਚ ਤੇ ਆਰਜੇ ਬਹੁਤ ਕੰਮ ਆ ਰਹੇ ਸੀ ਤੇ 101 ਸੁਣਾ ਸੁਣਾ ਲੱਗ ਰਿਹਾ ਸੀ
0: ਬਸ ਕੁਝ ਟ੍ਰਾਂਸਮਿਸ਼ਨ ਦੀ ਵੀ ਮناسبت ਸੀ ਨਾ ਸੋ ਇਸ ਵਜ੍ਹਾ ਤੋਂ ਹੁਣ ਇਨਸ਼ਾਅੱਲਾ ਤਾਲਾ ਤੁਸੀਂ ਰੈਗੂਲਰ ਸਾਨੂੰ ਸਭ ਨੂੰ ਸੁਣੋਗੇ
2: ਔਰ ਕੁਝ ਮੁਹਰਮ ਹਰਾਮ ਜੀ ਬਿਲਕੁਲ ਮਰਮਾਰਾ ਕਰਕੇ ਜਿਹੜਾ ਨਾ ਕਾਲਾ ਮੇਰੇ ਹਲੇ ਬੰਦ ਹੋਈਆਂ ਸੀ
0: ਜੀ ਜੀ ਐਸਾ ਹੀ ਪ੍ਰੋਗਰਾਮ ਨਹੀਂ ਸੀ ਹੋ ਰਿਹਾ
2: ਬਾਹਰ ਝਾਂ ਕੇ ਦੇਖੋ ਨਾ ਤੇ ਬੱਦਲ ਆ ਗਏ ਨੇ ਬਿਲਕੁਲ بارش ਵਰਸਣ ਵਾਲੀ
0: ਅੱਛਾ ਚਲੋ ਅੱਲਾ ਖੈਰ ਕਰੇ ਠੀਕ ਹੈ ਜੀ
2: ਠੰਡੀਆਂ ਹਵਾਵਾਂ ਚੱਲਣ ਲੱਗ ਗਈਆਂ
0: ਜ਼ਬਰਦਸਤ ਜੀ ਰੱਬ ਤਾਲਾ ਆਪਣਾ ਕਰਮ ਫਜ਼ਲ ਰੱਖੇ ਰਹਿਮਤ ਵਾਲੀ ਬਾਰਿਸ਼ ਹੋਏ
2: ਬਹੁਤ ਜ਼ਬਰਦਸਤ ਤੁਹਾਡਾ ਜਿਸ ਤਰ੍ਹਾਂ ਹੁੰਦਾ ਹੈ ਉਸ ਤਰ੍ਹਾਂ ਦਾ ਸ਼ੋਅ
0: ਸ਼ੁਕਰੀਆ ਜੀ
2: ਹਮੇਸ਼ਾ ਦੀ ਤਰ੍ਹਾਂ ਤੁਸੀਂ ਮਤਲਬ ਕਿ ਮਸ਼ਵਰਾ ਕਹਿ ਰਹੇ ਨਾ ਕਿ ਮਸ਼ਵਰਾ ਸਭ ਦਾ ਲੈਣਾ ਚਾਹੀਦਾ ਲੈਣਾ ਚਾਹੀਦਾ ਲੇਕਿਨ ਮਰਜ਼ੀ ਆਪਣੀ ਕਰਨੀ ਚਾਹੀਦੀ
0: ਠੀਕ ਹੋ ਗਿਆ
2: ਸ਼ਮੀਮ ਮਸ਼ਵਰਾ ਦੇਣ ਵਾਲੇ ਤੇ ਬਹੁਤ ਹੁੰਦੇ ਨੇ ਅੱਛਾ ਮਸ਼ਵਰਾ ਲੇਕਿਨ ਜਿਹੜਾ ਕੋਈ ਚੰਗੀ ਗੱਲ ਜਿਹੜੀ ਹੈ ਨਾ ਉਹ
0: ਬਿਲਕੁਲ ਜੀ ਸ਼ਮੀਮ ਆਪੀ ਸਾਡੇ ਨਾਲ ਮੌਜੂਦ ਰਹੀਆਂ ਲਾਸਟ ਕਾਲਰ ਕਦੀ ਵੀ ਇਸ ਚੀਜ਼ ਨੂੰ ਆਪਣੇ ਜ਼ਿਹਨ 'ਚ ਨਾ ਲਿਆਇਆ ਜੇ ਕਦੀ ਵੀ ਬਦਗੁਮਾਨ ਨਾ ਹੋਇਆ ਜੇ ਕਿ ਇਹ ਗੱਲ ਜਿਹੜੀ ਹੈ ਨਾ ਕਿਸੇ ਨੂੰ ਦੱਸਦੀ ਹੈ ਕੰਮ ਬਾਰੇ ਦੱਸਦਾ ਤਾਂਹੀਓ ਇਹ ਕੰਮ ਨਹੀਂ ਹੋਇਆ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣ ਵਾਲਾ ਹਮੇਸ਼ਾ ਮੁਤਮਿਨ ਰਹਿੰਦਾ ਹਮੇਸ਼ਾ ਖੁਸ਼ ਰਹਿੰਦਾ ਆਪਣੇ ਹੱਕ 'ਚ ਹਮੇਸ਼ਾ ਇਹੋ ਦੁਆ ਕਰਨੀ ਚਾਹੀਦੀ ਹੈ ਕਿ ਜੋ ਕੁਛ ਸਾਡੇ ਵਾਸਤੇ ਬਿਹਤਰ ਹੈ ਉਹ ਹੀ ਹੋ ਜਾਏ ਅਗਰ ਬਿਹਤਰ ਨਹੀਂ ਹੈ ਤਾਂ ਉਹ ਕੰਮ ਨਾ ਹੋਏ ਭਾਵੇਂ ਸਾਡੇ ਵਾਸਤੇ ਉਹ ਕੰਮ ਕਿੰਨਾ ਹੀ ਜ਼ਿਆਦਾ ਅਹਿਮ ਅਤੇ ਜ਼ਰੂਰੀ ਕਿਉਂ ਨਾ ਹੋਏ ਬਹੁਤ ਬਹੁਤ ਸ਼ੁਕਰੀਆ ਜਨਾਬ ਥੈਂਕ ਯੂ ਸੋ ਮੱਚ ਇਨਸ਼ਾਅੱਲਾ ਤਾਲਾ ਆਉਂਦੇ ਹਫ਼ਤੇ ਮੁਲਾਕਾਤ ਕਰਾਂਗੇ ਆਪਣਾ ਰੱਖਿਆ ਜੇ ਟੇਰੋ ਟੇਰ ਖਿਆਲ ਦੁਆਵਾਂ ਵਿੱਚ ਸਾਨੂੰ ਸਾਡੀ ਟੀਮ ਨੂੰ ਜ਼ਰੂਰ ਰੱਖਿਆ ਜੇ ਯਾਦ ਕਿਉਂ ਜੇ ਵਾਕਈ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਆਉਂਦੀ ਹੈ ਬਹੁਤ ਜ਼ਰੂਰਤ ਹੈ ਤਾਂ ਅੱਲਾ ਹਾਫਿਜ਼ ਅੱਲਾ ਨਿਗਹਿਬਾਨ ਤੇ ਰੱਬ ਰੱਖਾ

0: सुनते रहिए FM 101 101 101।
1: टूट चुकी है जिनसी तशद्दुद की हर दीवार, महफूज खवातीन के लिए हुकूमत पंजाब है तैयार। वजीर आला पंजाब मरियम नवाज शरीफ खवातीन के हुकूक के तहफ्फुज के लिए है पुर अज़्म हर बार। महफूज है जाए मुलाजमत सभी घर और हर बाजार।
2: आपकी हिफाजत, आपका तहफ्फुज, आपकी जिम्मेदारी मेरा फर्ज है।
1: तारीख में पहली बार वर्चुअल वुमेन पुलिस स्टेशन का कायम, पिंक बटन से फौरी पुलिस हेल्प का हुसूल। वुमेन सेफ्टी ऐप, पुलिस प्रोटेक्शन ऐप, हेल्पलाइन 1043, 24 घंटे 7 दिन फाल। जेंडर बेस्ड वायलेंस के ट्रैकिंग सिस्टम का जल्द आगाज। जाए मुलाजमत पर हिरासगी के खिलाफ कानूनी तहफ्फुज। खवातीन के खिलाफ तशद्दुद में मुलव्वस अफराद को 2 साल कैद और 5 लाख रुपए तक जुर्माना। कम उम्री की शादी के खिलाफ सख्त कानूनी कार्रवाई। चीफ मिनिस्टर डिजिटल स्किल्स डेवलपमेंट प्रोग्राम बराए दही खवातीन का इजरा। वर्किंग वुमेन हॉस्टल्स और डे केयर सेंटर्स की फराह में धी रानी प्रोग्राम कामयाबी से जारी। अपनी छत अपना घर प्रोग्राम और इलेक्ट्रिक बाइक स्कीम में खवातीन के लिए खसूसी कोटा। जिनसी तशद्दुद के खात्मे का एहसास पूरे पंजाब की हर बेटी तक। मरियम नवाज शरीफ की खवातीन से मोहब्बत, अकीदत और शफकत। खवातीन का तहफ्फुज बन चुका है पंजाब की पहचान। हर औरत है बाइख्तियार, बढ़ रहा है सभी का मान। हुकूमत पंजाब।
3: This is FM 101.
4: शुक्रिया, आपने FM 101 ट्यून किया।
0: सुनते रहिए FM 101 101 101।
5: पाकिस्तान दी मशहूर तिब्बी इलाजगा दवाखाना प्रोफेसर सुलेमान वालों ताड़ी मेजबान ते ताड़ी खतां दी तर्जमान साइमा ताड़े सारे दी खिदमत विच बहुत सारे सलाम पेश कर दिए ते दुआ कर दिए कि सोहना रब तुहानूं हमेशा सेहतमंद रखे ते तुसी अपनी जिंदगी नूं खूब इंजॉय करो। सोहणे भैण भराओ, सेहतमंद जिंदगी वास्ते 2 असूलां ते हमेशा अमल करना जरूरी है। नंबर 1, हिफ्ज़ाने सेहत दे असूलां दी पाबंदी ते नंबर 2, बीमारी दी सूरत विच फौरी इलाज। सोहणे भैण भराओ, इलाज बल्कि अच्छे ते मुस्तकिल इलाज दे हवाले नाल प्रोफेसर सुलेमान साहब दी ज़ात किसी तारीफ दी मोहताज नहीं। सोहणे भैण भराओ, तुसीं वी अपनी बीमारी दे कामयाब इलाज वास्ते फौरन ही प्रोफेसर सुलेमान साहब नूं मिलो, जिहदे लई साडा पता ते फोन नंबर नोट फरमाओ। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-2760, यानी 042-377-2710। मोबाइल नंबर है 03-400-414-2608, यानी 03-400-414-2608। ते साडा ईमेल एड्रेस है suleiman.dawakhana@gmail.com। जी सोने भैन भ्राओ, उड़ीकां मुक गईयां क्योंकि हुण तुसी मिलोगे पाकिस्तान तिब्बी फाउंडेशन दे चेयरमैन, यूनानी मेडिकल कॉलेज दे साबिक वाइस प्रिंसिपल ते बैन अलकवामी शोरतियाफ्ता मौलिज हर्बल एक्सपर्ट प्रोफेसर सुलेमान साहब नूं, जिन्हां नूं बेहतरीन तिब्बी खिदमात दे इतराफ विच गोल्ड मैडल भी मिलिया है। ते आओ हुण मिलने आं हर्बल एक्सपर्ट प्रोफेसर सुलेमान साहब नूं। सुलेमान साहब, तुसी प्रोग्राम विच तशरीफ लियाए ते प्रोग्राम दी शान ते साडा मान वधाया, जिहदे लई मैं तुहाडी शुक्र गुजार हाँ।
6: सहमा जी, यह तो मेरा तिब्बी फरीजा है तो मैं खुशी है कि मैं इस प्रोग्राम के जरिए अपने भैन भरावान की तिब्बी खिदमत कर रहा हाँ।
5: जी बड़ी मेहरबानी सुलेमान साहब
6: जी।
5: मैं ना मिर्जा गालिब साहब का एक शेर याद आ रहा।
6: अच्छा।
5: बहुत शोर सुनते थे पहलू में दिल का, जो चीरा तो एक कतरा खून निकला। सुलेमान साहब
6: जी,
5: मिर्जा गालिब साहब की गल ठीक है तो फिर दिल ने इन्नी खप क्यों पाई हुई है।
6: वैसे सहमा जी, तानू दिल दी ऐस सरकत तू की शिकायत हो गई।
5: सुलेमान साहब, शिकायत मैनू नहीं है बल्कि साडे एक भाई जनाब मुजफ्फर चौधरी साहब नू है ਤੇ ਇਹ ਆਪਣੀ ਸ਼ਿਕਾਇਤ ਇੰਜ ਬਿਆਨ ਕਰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਨੂੰ ਕੁਛ ਦਿਨਾਂ ਤੋਂ ਦਿਲ ਦੇ ਕਰੀਬ ਮਿੱਠਾ ਮਿੱਠਾ ਦਰਦ ਹੁੰਦਾ ਹੈ ਤੇ ਕਿਸੇ ਵੇਲੇ ਬਿਲਕੁਲ ਠੀਕ ਹੋ ਜਾਂਦਾ ਹੈ। ਇਹਦੇ ਇਲਾਵਾ ਜਦੋਂ ਮੈਂ ਕੋਈ ਜਿਸਮਾਨੀ ਕੰਮ ਕਰਨਾ ਵਾਂ ਜਾਂ ਫਿਰ ਸੀੜੀਆਂ ਚੜ੍ਹਨਾ ਵਾਂ ਤੇ ਦਿਲ ਬੜੀ ਜ਼ੋਰ ਜ਼ੋਰ ਨਾਲ ਧੜਕਦਾ ਹੈ। ਸੁਲੇਮਾਨ ਸਾਹਿਬ
6: ਜੀ,
5: ਮੈਨੂੰ ਖਾਣ ਤੋਂ ਪਹਿਲਾਂ ਸੀਨੇ 'ਚ ਜਲਨ ਜਿਹੀ ਹੁੰਦੀ ਹੈ ਤੇ ਖੱਟੀਆਂ ਡਕਾਰਾਂ ਵੀ ਆਉਂਦੀਆਂ ਨੇ, ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
6: ਮੋਹਤਰਮ ਮੁਜ਼ੱਫਰ ਭਾਈ, ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਇਹ ਬਹੁਤ ਮਾਮੂਲੀ ਜਿਹਾ ਮਸਲਾ ਹੈ ਤੇ ਅਲਾਮਾਤ ਦੇ ਤਹਿਤ ਤੁਹਾਨੂੰ ਅਲਹਮਦੁਲਿਲਾ ਦਿਲ ਦੀ ਕੋਈ ਪ੍ਰੋਬਲਮ ਨਹੀਂ ਹੈ।
5: ਚਲੋ ਜੀ, ਸ਼ੁਕਰ ਹੈ।
6: ਬਲਕਿ ਇਹ ਤੇ ਮਿੱਧ ਦੀ ਤਕਲੀਫ ਹੈ ਮੇਰੇ ਭਾਈ, ਤੁਹਾਨੂੰ ਗੈਸਟ੍ਰਿਕ ਤੇ ਤਜ਼ਾਬੀਅਤ ਦੀ ਤਕਲੀਫ ਹੈ ਜਿਹਦੇ ਬਾਇਸ ਤੁਹਾਨੂੰ ਦਰਦ ਫਵੇਂ ਮਿੱਧ ਦਾ ਮਹਿਸੂਸ ਹੋ ਰਿਹਾ ਹੈ ਜਿਹਨੂੰ ਅਮੂਮਨ ਦਿਲ ਦਾ ਦਰਦ ਸਮਝਿਆ ਜਾਂਦਾ ਹੈ।
5: ਬਿਲਕੁਲ,
6: ਤੁਸੀਂ ਮੁਰਗਨ ਤੇ ਮਸਾਲੇਦਾਰ ਖਾਣੇ ਬਿਲਕੁਲ ਛੱਡ ਦਿਓ, ਮੈਂ ਦਵਾਈ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਮਿੱਧ ਦੀ ਤਜ਼ਾਬੀਅਤ ਦੂਰ ਹੋ ਜਾਏਗੀ ਤੇ ਇਨਸ਼ਾਲਾ ਚੰਦ ਦਿਨਾਂ ਦੇ ਇਲਾਜ ਤੋਂ ਬਾਅਦ ਤੁਸੀਂ ਸਿਹਤਯਾਬ ਹੋ ਜਾਓਗੇ
5: ਇਨਸ਼ਾਲਾ ਤਾਲਾ ਜੀ। ਜੀ ਮੁਜ਼ੱਫਰ ਸਾਹਿਬ, ਸ਼ੁਕਰ ਕਰੋ ਕਿ ਇਹ ਦਿਲ ਦਾ ਮਾਮਲਾ ਨਹੀਂ ਸੀ, ਵਰਨਾ ਤੁਹਾਨੂੰ ਬਹੁਤ ਪ੍ਰੋਬਲਮ ਹੋ ਜਾਣੀ ਸੀ। ਸੁਲੇਮਾਨ ਸਾਹਿਬ
6: ਜੀ,
5: ਇਹਨੂੰ ਕਹਿੰਦੇ ਨੇ ਕਿ ਖੋਦਾ ਪਹਾੜ ਤੇ ਨਿਕਲਾ ਚੂਹਾ, ਯਾਨੀ ਸ਼ੋਰ ਜ਼ਿਆਦਾ ਤੇ ਬਿਮਾਰੀ ਮਾਮੂਲੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਪੜ੍ਹਨੀ ਆ ਜਿਹੜੀ ਆਫਤਾਬ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੈਂ ਫੋਰਸਿਸ ਜੁਆਇਨ ਕਰਨਾ ਚਾਹੁੰਦਾ ਵਾਂ ਲੇਕਿਨ ਮੈਂ ਮੈਡੀਕਲੀ ਅਨਫਿਟ ਹੋ ਗਿਆ ਵਾਂ ਕਿਉਂਕਿ ਮੇਰਾ ਕੱਦ ਵੀ ਛੋਟਾ ਹੈ ਤੇ ਮੇਰਾ ਵਜ਼ਨ ਵੀ ਘੱਟ ਹੈ, ਯਾਨੀ ਅੰਡਰ ਹਾਈਟ ਤੇ ਅੰਡਰ ਵੇਟ। ਸੁਲੇਮਾਨ ਸਾਹਿਬ, ਮੈਂ ਆਪਣੀ ਇਸ ਖਾਮੀ ਤੋਂ ਬਹੁਤ ਪਰੇਸ਼ਾਨ ਹਾਂ, ਮੈਂ ਐਕਸਰਸਾਈਜ਼ ਵੀ ਕੀਤੀ ਤੇ ਦਵਾਈਆਂ ਵੀ ਇਸਤੇਮਾਲ ਕਰ ਚੁੱਕਿਆ ਪਰ ਫਾਇਦਾ ਹੀ ਨਹੀਂ ਹੋਇਆ, ਬਰਾਏ ਕਰਮ ਐਸੀ ਕੋਈ ਦਵਾਈ ਪਾਰਸਲ ਕਰ ਦਿਓ ਕਿ ਮੇਰੀ ਸਿਹਤ ਤੇ ਮੇਰਾ ਕੱਦ ਠੀਕ ਹੋ ਜਾਵੇ।
6: ਬੇਟਾ ਜੀ, ਇਹ ਦੋਨੋਂ ਮਸਲੇ ਫਿਕਰਮੰਦੀ ਵਾਲੇ ਨੇ ਜਿਹਦੇ ਲਈ ਤੁਹਾਨੂੰ ਇੱਕ ਵਾਰੀ ਦਵਾਖਾਨੇ ਤੇ ਆ ਕੇ ਮੁਕੰਮਲ ਚੈੱਕਅਪ ਕਰਵਾਉਣਾ ਪਵੇਗਾ। ਬੇਟਾ ਜੀ, ਤੁਸੀਂ ਜੋ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਮੈਨੂੰ ਯਕੀਨ ਹੈ ਕਿ ਤੁਹਾਨੂੰ ਹਾਰਮੋਨਲ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਤੁਹਾਡੀ ਜਿਸਮਾਨੀ ਨਸ਼ੋਨੁਮਾ ਰੁਕੀ ਹੋਈ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਹਾਲਤ ਸਾਡੇ ਨਬਾਤਾਤੀ ਇਲਾਜ 'ਚ ਮੌਜੂਦ ਹੈ।
5: ਬਿਲਕੁਲ
6: ਬੇਟਾ ਜੀ, ਤੁਸੀਂ ਫਿਕਰਮੰਦ ਨਹੀਂ ਹੋਣਾ, ਸੋਹਣਾ ਰੱਬ ਚੰਗੀਆਂ ਕਰੇਗਾ। ਤੁਸੀਂ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੇ ਲਈ ਦਵਾਈ ਤਿਆਰ ਕਰ ਦਿਆਂਗਾ ਜਿਹਦੇ ਨਾਲ ਜਿਗਰ ਅਤੇ ਮਿਹਦੇ ਦੀ ਸਲਾਹ ਵੀ ਹੋਵੇਗੀ ਅਤੇ ਹਾਰਮੋਨਲ ਨਿਜ਼ਾਮ ਮਜ਼ਬੂਤ ਹੋਣ ਤੋਂ ਬਾਅਦ ਇਨਸ਼ਾਅੱਲਾ ਕੱਦ ਵਿੱਚ ਵੀ ਇਜ਼ਾਫਾ ਹੋ ਜਾਏਗਾ ਤੇ ਤੁਹਾਡੇ ਜਿਸਮ ਵਿੱਚ ਕੁਵਤ ਵੀ ਆ ਜਾਏਗੀ।
5: ਜੀ ਬਿਲਕੁਲ, ਇਨਸ਼ਾਅੱਲਾ ਤਾਲਾ ਇਸੇ ਤਰ੍ਹਾਂ ਹੋਏਗਾ। ਤੁਸੀਂ ਪ੍ਰੋਫੈਸਰ ਸਾਹਿਬ ਦੀ ਗੱਲ ਸੁਣੀ, ਹੁਣ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਤੁਸੀਂ ਠੀਕ ਜਗ੍ਹਾ ਤੇ ਠੀਕ ਸ਼ਖਸੀਅਤ ਨਾਲ ਰਾਬਤਾ ਕੀਤਾ। ਇਨਸ਼ਾਅੱਲਾ ਤਾਲਾ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ। ਸੁਲੇਮਾਨ ਸਾਹਿਬ
6: ਜੀ,
5: ਪ੍ਰੋਗਰਾਮ ਦੀ ਅਗਲੀ ਈਮੇਲ ਤੇ ਹਾਜ਼ਰ ਹੈ ਜਿਹੜੀ ਮੁਨੱਵਰ ਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ, ਮੈਂ ਉਹ ਬਦਨਸੀਬ ਹਾਂ ਜਿਹਦੇ ਕੋਲ ਦੁਨੀਆਂ ਦੀ ਹਰ ਨਿਮਤ ਮੌਜੂਦ ਹੈ ਲੇਕਿਨ ਔਲਾਦ ਦੀ ਨਿਮਤ ਤੋਂ ਮਹਿਰੂਮੀ ਨੇ ਹਰ ਖੁਸ਼ੀ ਤੇ ਹਰ ਸੁੱਖ ਤੋਂ ਬੇਗਾਨਾ ਕਰ ਦਿੱਤਾ ਹੈ। ਸ਼ਾਦੀ ਨੂੰ 8 ਸਾਲ ਹੋ ਚੁੱਕੇ ਨੇ, ਇਸ ਅਰਸੇ 'ਚ ਬਹੁਤ ਇਲਾਜ ਕਰਵਾਇਆ, ਪੈਸਾ ਪਾਣੀ ਵਾਂਗੂ ਖਰਚ ਕੀਤਾ ਲੇਕਿਨ ਖੁਸ਼ੀ ਦੀ ਕੋਈ ਆਸ ਨਜ਼ਰ ਨਹੀਂ ਆਈ। ਹੁਣ ਤੇ ਮੈਂ ਨਾ ਉਮੀਦ ਹੋ ਗਿਆ ਲੇਕਿਨ ਮੇਰੇ ਇੱਕ ਦੋਸਤ ਨੇ ਬਹੁਤ ਮਜਬੂਰ ਕੀਤਾ ਹੈ ਕਿ ਤੁਹਾਨੂੰ ਰਾਬਤਾ ਕਰਾਂ। ਮੈਂ ਆਪਣੀ ਸਾਰੀਆਂ ਰਿਪੋਰਟਸ ਇਰਸਾਲ ਕਰ ਰਿਹਾ ਵਾਂ, ਤੁਸੀਂ ਮਸ਼ਵਰਾ ਦਿਓ ਕਿ ਇਲਾਜ ਵਿੱਚ ਕਿੰਝ ਕਾਮਯਾਬੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਲਓ ਜੀ, ਇਹ ਬਹੁਤ ਹੀ ਮਾਯੂਸ ਨੇ।
6: ਮਨਵਰ ਭਾਈ, ਤੁਹਾਡੀ ਉਦਾਸੀ ਤੇ ਮਾਯੂਸੀ ਦੀ ਕੈਫੀਅਤ ਨੂੰ ਮੈਂ ਸਮਝ ਸਕਣਾ ਲੇਕਿਨ ਮੇਰੇ ਭਾਈ, ਸੋਹਣੇ ਰੱਬ ਦੀ ਜ਼ਾਤ ਤੋਂ ਮਾਯੂਸੀ ਗੁਨਾਹ ਹੈ।
5: ਬਿਲਕੁਲ ਸਹੀ
6: ਮੇਰੇ ਮੋਹਤਰਮ, ਇਹ ਜ਼ਰੂਰੀ ਨਹੀਂ ਕਿ ਜੇ ਤੁਹਾਨੂੰ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ ਤੇ ਇਸ ਇਲਾਜ ਤੋਂ ਵੀ ਫਾਇਦਾ ਨਾ
5: ਹੋਵੇ।
6: ਇਹ ਤਾਂ ਸੋਹਣੇ ਰੱਬ ਦੀ ਕਰਮ ਨਵਾਜ਼ੀ ਹੁੰਦੀ ਹੈ ਜਿਹੜੀ ਮਿੱਟੀ ਨੂੰ ਵੀ ਸ਼ਫਾ ਦਾ ਜ਼ਰੀਆ ਬਣਾ ਸਕਦੀ
5: ਹੈ। ਬਿਲਕੁਲ ਸਹੀ, ਬਿਲਕੁਲ ਸਹੀ।
6: ਲਿਹਾਜ਼ਾ ਮਾਯੂਸੀ ਛੱਡ ਕੇ ਇਲਾਜ ਵੱਲ ਤਵੱਜੋ ਦਿਓ।
5: ਬਿਲਕੁਲ
6: ਮੇਰੇ ਮੋਹਤਰਮ, ਤੁਹਾਡੀ ਰਿਪੋਰਟਸ ਵਿੱਚ ਇੱਕ ਗੱਲ ਬੜੀ ਹੌਸਲਾ ਅਫਜ਼ਾ ਹੈ ਕਿ ਵਕਤਨ ਫਵਕਤਨ ਸਪਰਮ ਦੀ ਤਾਦਾਦ ਵਿੱਚ ਇਜ਼ਾਫਾ ਹੋ ਰਿਹਾ ਹੈ ਤੇ ਇਹਦੇ ਨਾਲ ਨਾਲ ਐਕਟਿਵ ਸਪਰਮ ਦੀ ਰੇਸ਼ੋ ਵੀ ਜ਼ਿਆਦਾ ਹੋਈ ਹੈ। ਲਿਹਾਜ਼ਾ ਕਾਮਯਾਬ ਇਲਾਜ ਦੇ ਬਹੁਤ ਜ਼ਿਆਦਾ ਚਾਂਸਿਸ ਨੇ। ਮੇਰੇ ਮੋਹਤਰਮ ਭਾਈ, ਤੁਸੀਂ ਸੋਹਣੇ ਰੱਬ 'ਤੇ ਭਰੋਸਾ ਰੱਖੋ। ਰੱਬ ਨੇ ਐਸੀ ਜੜੀ ਬੂਟੀਆਂ ਪੈਦਾ ਫਰਮਾਈਆਂ ਨੇ ਜਿਹੜੀ ਦੂਜੀ ਬਿਮਾਰੀਆਂ ਨਾਲ ਪੈਦਾ ਹੋਣ ਵਾਲੇ ਜ਼ਹਿਰੀਲੇ ਮਵਾਦ ਨੂੰ ਖਾਰਜ ਕਰਕੇ ਤਬਈ ਕੈਫੀਅਤ ਦਿੰਦੀਆਂ ਨੇ ਜਿਹਦੇ ਬਾਅਦ ਸਿਹਤਮੰਦ ਸਪਰਮ ਦੀ ਅਫਜ਼ਾਇਸ਼ ਹੋਣ ਲੱਗਦੀ ਹੈ ਅਤੇ ਮਰਜ਼ ਦੂਰ ਹੋ ਜਾਂਦਾ ਹੈ।
5: ਬਿਲਕੁਲ
6: ਮੇਰੇ ਮੋਹਤਰਮ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਨੂੰ ਇਸ ਹਵਾਲੇ ਨਾਲ ਮਜ਼ੀਦ ਗਾਈਡ ਕਰਾਂਗਾ ਅਤੇ ਨਾਲ ਹੀ ਦਵਾਈ ਵੀ ਤਿਆਰ ਕਰਕੇ ਦੇਵਾਂਗਾ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਨਾ ਸਿਰਫ ਬੇਉਲਾਦੀ ਦੀ ਬਿਮਾਰੀ ਠੀਕ ਹੋ ਜਾਏਗੀ ਬਲਕਿ ਇਨਸ਼ਾਅੱਲਾ ਸੋਹਣਾ ਰੱਬ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ ਤੁਹਾਨੂੰ ਔਲਾਦ ਵਰਗੀ ਪਿਆਰੀ ਤੇ ਅਨਮੋਲ ਨਿਮਤ ਤੋਂ ਵੀ ਜ਼ਰੂਰ ਹਮਕਿਨਾਰ ਫਰਮਾਏਗਾ
5: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਸੁਲੇਮਾਨ ਸਾਹਿਬ
6: ਜੀ,
5: ਤੁਹਾਡਾ ਦਿਲ ਕਰ ਰਿਹਾ ਹੋਵੇਗਾ ਚਾਹ ਪੀਣ ਨੂੰ ਤੇ ਜਨਾਬ ਮੈਂ ਇੰਟਰਵਲ ਕਰਨੀ ਆ ਤੇ ਤੁਸੀਂ ਰਿਫਰੈਸ਼ਮੈਂਟ ਕਰੋ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਨੂੰ ਹਰ ਸ਼ੈਅ ਤੋਂ ਜ਼ਿਆਦਾ ਅਹਿਮੀਅਤ ਦਿਓ ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਨੂੰ ਮਹਿਸੂਸ ਕਰ ਰਹੇ ਹੋ ਤੇ ਪਾਕਿਸਤਾਨ ਦੇ ਮਾਇਆਨਾਸ ਤੇ ਆਲਮੀ ਸ਼ੋਹਰਤ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਇਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, پل فلائی اوور بالمقابل مینار پاکستان مین راوی روڈ لاہور فون نمبر 042-377-27160 یعنی 042-377-271-60 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com
7: جی سونے بھن بھراو ایک قیمتی پتہ تانو مل گیا ہن تسی دوجے مایوس مریضاں دی رہنمائی کر کے بہت سارے لوکاں نو بیماری تو بچا سکدے ہو سلیمان صاحب
6: جی
7: میں واپس آ گئی ہاں
6: جی جی
7: میں بہت اپنے کام دی پابندی گیا میں کھان پین وال توجہ نہیں کردی سلیمان صاحب
6: جی
7: کھان پین نو ہے
6: پروگرام تو بعد ملے گا
7: چلو کوئی گل نہیں بغیر کھادے پیتے بھی ایس تو چنگا اسی اپنے سکول چ نہیں سی ہوندے انٹرول دے ویلے سکول دا جڑا سی تھاڑا چپڑاسی او سان گول گپے کھلاوندا سی تے نالے کدی کدی کالا چورن وی
6: جی بالکل جنو کھاندے ہی بندے دے کناں وچوں دھواں نکلنا شروع ہو جاندا سی
7: جی بالکل اوہی اوہی او سادہ چورن نہیں بلکہ بارودی چورن ہوندا سی سلیمان صاحب پروگرام دی اگلی ای میل جڑی گول گپے دے والے نال اے ساڈی ایک بھن صاحبہ نے تحریر کیتیاں نے فرماندیاں نے کہ جناب علی میری شادی نو 2 سال ہوئے نے میری ایک بیٹی ہے جدے بعد میرا جسم بڑی تیزی نال موٹا ہویا تے ہن میں اتنی موٹی ہو گئی ہاں کہ گول گپا بن گئی ہاں میں کئی دوائیاں ڈائٹنگ ایکسرسائزز تے سلیمنگ کورس وی آزما چکی ہاں لیکن کوئی فائدہ نہیں ہوندا برائے کرم کوئی دوائی پارسل کر دیو لو جی
6: بہن جی موٹاپے تو بعد ہون والی بیماریاں دی ہول نہ کی اس گل دی متقاضی ہے کہ موٹاپے دی فوری روک تھم کیتی جاوے
7: بالکل
6: جن دے لئی متواتر علاج تے احتیاطی تدابیر تے عمل کرنا ضروری ہے میری بہن میری ایک گل تسی وی یاد رکھنا تے سارے سنن والے وی یاد رکھن کہ ڈائٹنگ نال غذائی کمی ہو جاندی ہے
7: بالکل
6: جیڑی جسمانی ویکنس دا سبب بندی ہے این دے علاوہ یعنی بعض لوکاں نوں ڈائٹنگ دے نال وی موٹاپے دی شکایت ہو سکدی ہے لہذا ڈائٹنگ تو گریز کرو میں تہاڈے لئی دوائی تے منتخب غذا دا چارٹ ترتیب دیتا ہے تسی ایندے تے عمل کرو تسی دیکھو گے کہ انشاءاللہ چند دنوں دے علاج تو بعد کمزوری ہوئے بغیر تہاڈا وزن کٹنا شروع ہو جائے گا لیکن تسی دوائی اونی دیر بند نہیں کرنی جنی دیر میں نہ کہاں
7: ہاں جی
6: سونے رب دی مہربانی نال موٹاپے تو مکمل نجات مل جائے گی
7: انشاءاللہ تعالی جی بہن جی تسی پروفیسر سلیمان صاحب دی گل سنی ہون تسی فکر نہیں کرنی کیونکہ پروفیسر صاحب دا علاج الحمدللہ بڑا ہی باکمال ہوندا ہے تسی بڑی توجہ نال علاج کراؤ انشاءاللہ تعالی سلیم سمارٹ ہو جاؤ گے سلیمان صاحب
6: جی جی
7: پروگرام دی اگلی ای میل لکھی ہے ایاز محمود تسی پروفیسر سلیمان صاحب دی گل سنی ہون تسی فکر نہیں کرنی کیونکہ پروفیسر صاحب دا علاج الحمدللہ بڑا ہی باکمال ہوندا ہے تسی بڑی توجہ نال علاج کراؤ انشاءاللہ تعالی سلیم

0: ਹੋਣ ਵਾਲੀ ਕਮਜ਼ੋਰੀ ਦਾ ਪੱਕਾ ਤੇ ਕਾਮਯਾਬ ਇਲਾਜ ਹੈ। ਬਰਾਏ ਕਰਮ ਇਸ ਸਿਲਸਿਲੇ 'ਚ ਮੇਰੀ ਰਹਿਨੁਮਾਈ ਫਰਮਾਓ।
1: ਮੋਹਤਰਮ ਅਯਾਜ਼ ਭਾਈ, ਤਮਾਮ ਤਿੱਬੀ ਮਾਹਰੀਨ ਇਸ ਗੱਲ 'ਤੇ ਮੁਤਫਿਕ ਨੇ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਮਰੀਜ਼ਾਂ ਨੂੰ ਸ਼ਦੀਦ ਕਮਜ਼ੋਰੀ ਦੀ ਪ੍ਰੋਬਲਮ ਹੋ ਜਾਂਦੀ ਹੈ, ਲੇਕਿਨ ਇਹ ਵੀ ਹਕੀਕਤ ਹੈ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨਾਲ ਹੋਣ ਵਾਲੀ ਕਮਜ਼ੋਰੀ ਸਿਰਫ ਅਤੇ ਸਿਰਫ ਜੜੀ ਬੂਟੀਆਂ ਨਾਲ ਹੀ ਠੀਕ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਫਿਕਰ ਨਾ ਕਰੋ, ਤੁਸੀਂ ਵੀ ਇੱਕ ਨਾਰਮਲ ਅਤੇ ਸਿਹਤਮੰਦ ਇਨਸਾਨ ਵਾਂਗੂ ਇੱਕ ਭਰਪੂਰ ਜ਼ਿੰਦਗੀ ਗੁਜ਼ਾਰ ਸਕਦੇ ਹੋ। ਮੇਰੇ ਮੋਹਤਰਮ, ਮੈਂ ਤੁਹਾਡੇ ਲਈ ਜ਼ਾਫਰਾਨ, ਅਸਲੀ ਚੰਦਨ ਅਤੇ ਦੂਜੀ ਕੀਮਤੀ ਜੜੀ ਬੂਟੀਆਂ ਨਾਲ ਤਿਆਰ ਹੋਣ ਵਾਲੀ ਦਵਾਈ ਪਾਰਸਲ ਕਰਾਈ ਹੈ, ਜਿਹੜੀ ਉਜ਼ਲਾਤ ਨੂੰ ਤਕਵੀਅਤ ਦਿੰਦੀ ਹੈ, ਦਿਮਾਗੀ ਸਲਾਹੀਅਤ ਨੂੰ ਬੇਦਾਰ ਕਰਦੀ ਹੈ ਅਤੇ ਤਬੀਅਤ ਨੂੰ ਤਾਜ਼ਗੀ, ਤਵਾਨਾਈ ਅਤੇ ਕੁਵਤ ਨਾਲ ਹਮਕਿਨਾਰ ਕਰਕੇ ਜ਼ਿੰਦਗੀ ਨੂੰ ਪੁਰਬਹਾਰ ਕਰਦੀ ਹੈ। ਤੁਸੀਂ ਬਾਕਾਇਦਗੀ ਨਾਲ ਦਵਾਈ ਲੈਣੀ ਹੈ, ਤੁਹਾਡੀ ਜਿਸਮਾਨੀ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ ਅਤੇ ਤੁਸੀਂ ਇਹਨਾਂ ਬਿਮਾਰੀਆਂ ਦੇ ਬਾਵਜੂਦ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਸਕੋਗੇ।
0: ਜੀ ਆਇਆਂ ਸਾਹਿਬ, ਹੁਣ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਤੁਸੀਂ ਇਨਸ਼ਾਅੱਲਾ ਤਾਲਾ ਸਿਹਤਯਾਬ ਹੋ ਜਾਓਗੇ। ਚਲੋ ਮਾਨ ਸਾਹਿਬ, ਈਮੇਲ ਮਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਦਾਇਮੀ ਰੇਸ਼ਾ ਤੇ ਕੇਰੇ ਦੀ ਤਕਲੀਫ ਹੈ, ਹਰ ਵੇਲੇ ਗਲੇ 'ਚ ਜਿਹੜਾ ਨਾ ਰੇਸ਼ਾ ਮਹਿਸੂਸ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਬਾਰ ਬਾਰ ਹਲਕੀ ਹਲਕੀ ਖਾਂਸੀ ਆਉਂਦੀ ਹੈ ਅਤੇ ਗਲਾ ਸਾਫ਼ ਕਰਨਾ ਪੈਂਦਾ ਹੈ। ਮੈਂ ਕਾਫ਼ੀ ਦਵਾਈਆਂ ਇਸਤੇਮਾਲ ਕਰ ਚੁੱਕਿਆ ਹਾਂ, ਲੇਕਿਨ ਵਕਤੀ ਆਰਾਮ ਹੀ ਹੁੰਦਾ ਹੈ। ਬਰਾਏ ਕਰਮ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ। ਸ਼ੁਕਰੀਆ।
1: ਮੋਹਤਮ ਨਮਾਨ ਭਾਈ, ਰੇਸ਼ੇ ਅਤੇ ਕੇਰੇ ਦੀ ਜ਼ਿਆਦਤੀ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਵਾਲ ਡਿੱਗਦੇ ਨੇ ਤੇ ਵਕਤ ਤੋਂ ਪਹਿਲਾਂ ਹੀ ਸਫੈਦ ਹੋ ਜਾਂਦੇ ਨੇ।
0: ਬਿਲਕੁਲ ਸਹੀ।
1: ਇਹਦੇ ਇਲਾਵਾ ਜੋੜਾਂ ਦਾ ਦਰਦ, ਦਰਦੇ ਸ਼ਕੀਕਾ ਤੇ ਰਾਸ਼ਾ ਵਰਗੀ ਖਤਰਨਾਕ ਬਿਮਾਰੀਆਂ ਦੇ ਚਾਂਸਿਸ ਵੱਧ ਜਾਂਦੇ ਨੇ। ਲਿਹਾਜ਼ਾ ਮੁਕੰਮਲ ਇਲਾਜ ਕਰਾਓ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਤੁਸੀਂ ਪੂਰੀ ਤਵੱਜੋ ਨਾਲ ਦਵਾਈ ਲੈਣਾ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
0: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਨੂੰ ਸਮੇਟਣ ਦੀ ਟੱਲੀ ਵੱਜ ਗਈ ਹੈ।
1: ਅੱਛਾ
0: ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ।
1: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਅਤੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ
0: ਜੀ, ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਅਤੇ ਬਿਮਾਰੀਆਂ ਤੋਂ ਮੁਕੰਮਲ ਨਿਜਾਤ ਲਈ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਨੂੰ ਆਪ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 0423772710. ਮੋਬਾਈਲ ਨੰਬਰ ਹੈ 0300414 2608, ਯਾਨੀ 0300414206008। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰੱਖਾ।
2: ਟੂਟ ਚੁੱਕੀ ਹੈ ਜਿਨਸੀ ਤਸ਼ੱਦਦ ਕੀ ਹਰ ਦੀਵਾਰ, ਮਹਿਫੂਜ਼ ਖਵਾਤੀਨ ਕੇ ਲੀਏ ਹੁਕੂਮਤ ਪੰਜਾਬ ਹੈ ਤਿਆਰ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਖਵਾਤੀਨ ਕੇ ਹਕੂਕ ਕੇ ਤਹਫ਼ੁਜ਼ ਕੇ ਲੀਏ ਹੈ ਪੁਰਅਜ਼ਮ। ਹਰ ਬਾਰ ਮਹਿਫੂਜ਼ ਹੈ ਜਾਏ ਮੁਲਾਜ਼ਮਤ, ਸਭੀ ਘਰ ਔਰ ਹਰ ਬਾਜ਼ਾਰ।
3: ਆਪਕੀ ਹਿਫਾਜ਼ਤ, ਆਪਕਾ ਤਹਫ਼ੁਜ਼, ਆਪਕੀ ਜ਼ਿੰਮੇਦਾਰੀ, ਮੇਰਾ ਫਰਜ਼ ਹੈ।
2: ਤਾਰੀਖ ਮੇ ਪਹਿਲੀ ਬਾਰ ਵਰਚੁਅਲ ਵੁਮੈਨ ਪੁਲਿਸ ਸਟੇਸ਼ਨ ਕਾ ਕਾਇਮ, ਪਿੰਕ ਬਟਨ ਸੇ ਫੌਰੀ ਪੁਲਿਸ ਹੈਲਪ ਕਾ ਹੁਸੂਲ, ਵੁਮੈਨ ਸੇਫਟੀ ਐਪ, ਪੁਲਿਸ ਪ੍ਰੋਟੈਕਸ਼ਨ ਐਪ, ਹੈਲਪਲਾਈਨ 1043, 24 ਘੰਟੇ 7 ਦਿਨ ਫਾਲ, ਜੈਂਡਰ ਬੇਸਡ ਵਾਇਲੈਂਸ ਕੇ ਟ੍ਰੈਕਿੰਗ ਸਿਸਟਮ ਕਾ ਜਲਦ ਆਗਾਜ਼, ਜਾਏ ਮੁਲਾਜ਼ਮਤ ਪਰ ਹਿਰਾਸਗੀ ਕੇ ਖਿਲਾਫ ਕਾਨੂੰਨੀ ਤਹਫ਼ੁਜ਼, ਖਵਾਤੀਨ ਕੇ ਖਿਲਾਫ ਤਸ਼ੱਦਦ ਮੇ ਮੁਲਵਿਸ ਅਫਰਾਦ ਕੋ 2 ਸਾਲ ਕੈਦ ਔਰ 5 ਲੱਖ ਰੁਪਏ ਤੱਕ ਜੁਰਮਾਨਾ, ਕਮ ਉਮਰੀ ਕੀ ਸ਼ਾਦੀ ਕੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ। ਚੀਫ ਮਿਨਿਸਟਰ ਡਿਜੀਟਲ ਸਕਿੱਲਸ ਡਿਵੈਲਪਮੈਂਟ ਪ੍ਰੋਗਰਾਮ, ਬਰਾਏ ਦਹੀ ਖਵਾਤੀਨ ਕਾ ਇਜਰਾ, ਵਰਕਿੰਗ ਵੁਮੈਨ ਹੋਸਟਲਸ ਔਰ ਡੇ ਕੇਅਰ ਸੈਂਟਰਸ ਕੀ ਫਰਾਹਮੀ, ਧੀ ਰਾਨੀ ਪ੍ਰੋਗਰਾਮ ਕਾਮਯਾਬੀ ਸੇ ਜਾਰੀ, ਅਪਨੀ ਛੱਤ ਅਪਨਾ ਘਰ ਪ੍ਰੋਗਰਾਮ ਔਰ ਇਲੈਕਟ੍ਰਿਕ ਬਾਈਕ ਸਕੀਮ ਮੇ ਖਵਾਤੀਨ ਕੇ ਲੀਏ ਖਸੂਸੀ ਕੋਟਾ, ਜਿਨਸੀ ਤਸ਼ੱਦਦ ਕੇ ਖਾਤਮੇ ਕਾ ਅਹਿਸਾਸ ਪੂਰੇ ਪੰਜਾਬ ਕੀ ਹਰ ਬੇਟੀ ਤੱਕ, ਮਰੀਮ ਨਵਾਜ਼ ਸ਼ਰੀਫ ਕੀ ਖਵਾਤੀਨ ਸੇ ਮੁਹੱਬਤ, ਅਕੀਦਤ ਔਰ ਸ਼ਫਕਤ, ਖਵਾਤੀਨ ਕਾ ਤਹਫ਼ੁਜ਼ ਬਣ ਚੁਕਾ ਹੈ ਪੰਜਾਬ ਕੀ ਪਹਿਚਾਨ, ਹਰ ਔਰਤ ਹੈ ਬਾਇਖਤਿਆਰ, ਬੜ ਰਹਾ ਹੈ ਸਭੀ ਕਾ ਮਾਨ, ਹਕੂਮਤ ਪੰਜਾਬ।
4: ਸੁਣਤੇ ਰਹੀ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਦਵਾਖਾਨਾ ਪ੍ਰੋਫੈਸਰ ਸੁਲੇਮਾਨ ਵੱਲੋਂ ਪ੍ਰੋਗਰਾਮ ਦੀ ਮੇਜ਼ਬਾਨ ਤੇ ਤੁਹਾਡੀ ਚਿੱਠੀਆਂ ਦੀ ਤਰਜਮਾਨ ਸਾਇਮਾ ਤੁਹਾਡੇ ਸਾਰਿਆਂ ਦੀ ਖਿਦਮਤ ਵਿੱਚ ਬਹੁਤ ਸਾਰਾ ਸਲਾਮ ਪੇਸ਼ ਕਰਦੀ ਹੈ। ਸੋਹਣੇ ਭੈਣ ਭਰਾ, ਤੁਹਾਡੀ ਭੈਣ ਸਾਇਮਾ ਤੁਹਾਨੂੰ ਮਸ਼ਵਰਾ ਦਿੰਦੀ ਹੈ ਕਿ ਆਪਣੀ ਸਿਹਤ ਦੀ ਹਮੇਸ਼ਾ ਹਿਫਾਜ਼ਤ ਕਰੋ ਤੇ ਜਦੋਂ ਵੀ ਆਪਣੀ ਤਬੀਅਤ ਵਿੱਚ ਜ਼ਰਾ ਜਿਹੀ ਨਾਗਵਾਰੀ ਤਬਦੀਲ ਮਹਿਸੂਸ ਕਰੋ ਤੇ ਫੌਰਨ ਹੀ ਇਲਾਜ ਵੱਲ ਤਵੱਜੋ ਕਰੋ ਤੇ ਬਿਹਤਰੀਨ ਇਲਾਜ ਵਾਸਤੇ ਪਾਕਿਸਤਾਨ ਦੇ ਮੰਨੇ ਤਨੇ ਹਰਬਲ ਐਕਸਪਰਟ ਤੇ ਬੈਨ ਅਲਕਵਾਮੀ ਸ਼ੋਹਰਤ ਹਾਸਲ ਕਰਨ ਵਾਲੇ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ। ਸੋਹਣੇ ਭੈਣ ਭਰਾਓ, ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈ ਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-37-27-2-7-1-6-0। ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਹੁਣ ਤੁਹਾਨੂੰ ਉਡੀਕ ਹੋਵੇਗੀ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਮਾਹਿਰਾਨਾ ਰਾਏ ਦੀ। ਤੇ ਜਨਾਬ, ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਹੁਣ ਤੁਸੀਂ ਮਿਲੋਗੇ ਪਾਕਿਸਤਾਨ ਦੇ ਨਾਮਵਰ ਗੋਲਡ ਮੈਡਲਿਸਟ ਤੇ ਅਵਾਰਡੀ ਯਾਫਤਾ ਤਬੀਬ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਸਰਬਰਾਹ ਤੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ ਤੇ ਪ੍ਰੋਗਰਾਮ ਵਿੱਚ ਤਸ਼ਰੀਫ ਆਵਰੀ ਦਾ ਸ਼ੁਕਰੀਆ, ਮਿਹਰਬਾਨੀ ਤੇ ਥੈਂਕ ਯੂ।
2: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ, ਨਵਾਜ਼ਿਸ਼ ਤੇ ਅਨਾਇਤ ਕਿ ਤੁਸੀਂ ਅਦਬੀ ਵੈਲਕਮ ਕਰ ਰਹੇ ਹੋ।
1: ਸੁਲੇਮਾਨ ਸਾਹਿਬ, ਉਹ ਮਕੂਲਾ ਮਸ਼ਹੂਰ ਹੈ ਨਾ ਕਿ ਬਾਦ ਬਾਮੁਰਾਦ ਤੇ ਬੇਅਦਬ ਬੇਮੁਰਾਦ, ਐਸੇ ਲਈ ਅਦਬ ਜ਼ਰੂਰੀ ਹੈ ਤਾਂ ਕਿ ਬੰਦਾ ਬਾਮੁਰਾਦ ਹੋਵੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਇਬਤਦਾ ਐਸ ਜਵਾਨ ਦੇ SMS ਨਾਲ ਕਰਨੀ ਆ ਜਿਹੜੇ ਰੈਸਟ ਕਰਨ ਦੇ ਬਹੁਤ ਹੀ ਸ਼ੌਕੀਨ ਨੇ ਤੇ ਕੰਮ ਕਰਨਾ ਇਹਨਾਂ ਲਈ ਦੁੱਧ ਦੀ ਨਹਿਰ ਕੱਢਣ ਦੇ ਬਰਾਬਰ ਹੈ। ਫੈਜ਼ਾਨ ਕੁਰੈਸ਼ੀ ਸਾਹਿਬ ਲਿਖਦੇ ਨੇ, ਮੈਂ ਤਕਰੀਬਨ ਸਾਰਾ ਦਿਨ ਹੀ ਆਰਾਮ ਕਰਨਾ ਵਾ, ਹੱਤਾ ਕਿ ਪਾਣੀ ਵੀ ਮੁਲਾਜ਼ਮ ਹੀ ਲਿਆ ਕੇ ਦਿੰਦਾ ਹੈ। ਲੋ ਕਰ ਲਓ ਗੱਲ, ਕਿ ਤੁਸੀਂ ਮੈਨੂੰ ਕੰਮ ਚੋਰ ਕਹਿੰਦੇ ਰਹਿੰਦੇ ਹੋ। ਮੇਰੇ ਲਈ ਜਿਸਮਾਨੀ ਕੰਮ ਕਰਨਾ ਇੰਜ ਜਿਵੇਂ ਕੋਹ ਹਿਮਾਲੀਆ ਅਬੂਰ ਕਰਨਾ। ਮੇਰਾ ਦਿਲ ਕਰਦਾ ਹੈ ਕਿ ਮੈਂ ਹਰ ਵੇਲੇ ਰੈਸਟ ਕਰਦਾ ਰਹਾਂ, ਹਰ ਵੇਲੇ ਥੱਕਣ, ਸੁਸਤੀ ਤੇ ਆਵਾਜ਼ ਆਰੀ ਰਹਿੰਦੀ ਹੈ, ਹਿੰਮਤ ਬਿਲਕੁਲ ਖਤਮ ਹੋ ਗਈ ਹੈ। ਮੇਰੀ ਉਮਰ 28 ਸਾਲ ਹੈ। ਮੈਂ ਆਪਣਾ ਮਸਲਾ ਕਿਸੇ ਨਾਲ ਸ਼ੇਅਰ ਨਹੀਂ ਕਰਦਾ, ਬਸ ਸਾਰਾ ਦਿਨ ਘਰ ਵਿੱਚ ਰਹਿਣਾ ਵਾ। ਮੇਰੇ ਘਰ ਵਾਲੇ ਵੀ ਤੰਗ ਆ ਗਏ ਨੇ, ਬਰਾਏ ਕਰਮ ਦਵਾਈ ਪਾਰਸਲ ਕਰ ਦਿਓ। ਕਿਉਂ ਜੀ, ਹੈ ਨਾ ਗੱਲ ਅਜੀਬ।
2: ਸਹਿਮਾ ਜੀ, ਇਹ ਤੇ ਵਾਕਈ ਹੈਰਾਨੀ ਤੇ ਪਰੇਸ਼ਾਨੀ ਵਾਲੀ ਜਵਾਨੀ ਹੈ। ਬੇਟਾ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਜਦੋਂ ਹੱਦ ਤੋਂ ਜ਼ਿਆਦਾ ਆਰਾਮ ਤਲਬੀ ਕਾਹਲੀ ਤਿੱਬੀ ਇਤਬਾਰ ਨਾਲ ਬਹੁਤ ਹੀ ਖਤਰਨਾਕ ਹੁੰਦੀ ਹੈ, ਤੇ ਇਸ ਹਵਾਲੇ ਨਾਲ ਮੈਂ ਇੱਕ ਰਿਸਰਚ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਵਾਂ ਤਾਂ ਕਿ ਤੁਸੀਂ ਤੇ ਤੁਹਾਡੇ ਵਰਗੇ ਦੂਜੇ ਲੋਕ ਇਸ ਬੁਰੀ ਆਦਤ ਤੋਂ ਛੁਟਕਾਰਾ ਹਾਸਲ ਕਰਨ। ਬੇਟਾ ਜੀ, ਆਸਟ੍ਰੇਲੀਆ ਦੀ ਸਿਡਨੀ ਯੂਨੀਵਰਸਿਟੀ ਦੇ ਮਾਹਰੀਨ ਨੇ ਤਹਿਕੀਕ ਵਿੱਚ ਦੱਸਿਆ ਹੈ ਕਿ ਜਿਹੜੇ ਬਾਲਗ ਅਫਰਾਦ 11 ਘੰਟੇ ਆਰਾਮ ਕਰਦੇ ਨੇ ਜਾਂ ਸੁਸਤੀ ਕਾਹਲੀ ਦੀ ਵਜ੍ਹਾ ਤੋਂ ਬੈਠੇ ਰਹਿੰਦੇ ਨੇ, ਉਹਨਾਂ 'ਚ ਅਚਾਨਕ ਮੌਤ ਦੇ ਚਾਂਸਿਸ 40% ਜ਼ਿਆਦਾ ਹੋ ਜਾਂਦੇ ਨੇ, ਕਿਉਂਕਿ ਜ਼ਿਆਦਾ ਬੈਠੇ ਰਹਿਣ ਨਾਲ ਸ਼ੂਗਰ ਤੇ ਹਾਰਟ ਅਟੈਕ ਦਾ ਖਤਰਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ। ਬੇਟਾ ਜੀ, ਸੋਹਣਾ ਰੱਬ ਤੁਹਾਡੀ ਹਯਾਤੀ ਕਰੇ, ਤੁਸੀਂ ਇਸ ਆਦਤ ਨੂੰ ਫੌਰਨ ਹੀ ਛੱਡ ਦਿਓ,
1: ਫੌਰਨ ਛੱਡੋ
2: ਤੇ ਮੈਨੂੰ ਫੌਰਨ ਹੀ ਦਵਾਖਾਨੇ ਤੇ ਆ ਕੇ ਮਿਲੋ। ਮੇਰਾ ਅੰਦਾਜ਼ਾ, ਬਲਕਿ ਮੈਨੂੰ ਯਕੀਨ ਹੈ ਕਿ ਤੁਸੀਂ ਕਿਸੇ ਅੰਦਰੂਨੀ ਪੇਚੀਦਾ ਬਿਮਾਰੀ 'ਚ ਮੁਬਤਲਾ ਹੋ, ਜਿਹਦੇ ਬਾਅਦ ਤੁਹਾਨੂੰ ਨਫਸਿਆਤੀ ਪ੍ਰੋਬਲਮ ਵੀ ਹੋ ਗਈ ਹੈ, ਜਿਹਦੀ ਇਲਾਜ ਤੋਂ ਬਾਅਦ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ। ਫੈਜ਼ਾਨ ਸਾਹਿਬ, ਤੁਸੀਂ ਆਪਣੀ SMS ਦਾ ਜਵਾਬ ਸੁਣਿਆ, ਹੁਣ ਉੱਠੋ ਤੇ ਕੰਮ ਕਾਸ਼ ਕਰੋ ਤਾਂ ਕਿ ਤੁਸੀਂ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਪੇਸ਼ ਖਿਦਮਤ ਹੈ ਜਿਹੜੀ ਵਾਹਿਦ ਰਜ਼ਾ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ, ਮੇਰੇ ਵਾਲਿਦ ਸਾਹਿਬ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਜੋੜਾਂ 'ਚ ਦਰਦ ਵੀ ਹੁੰਦਾ ਹੈ, ਖਾਸ ਤੌਰ ਤੇ ਗੋਡਿਆਂ ਵਿੱਚ ਬਹੁਤ ਤਕਲੀਫ ਰਹਿੰਦੀ ਹੈ ਤੇ 2 ਸੀੜੀਆਂ ਚੜ੍ਹਨਾ ਵੀ ਮੁਹਾਲ ਹੈ। ਅਸੀਂ ਉਹਨਾਂ ਨੂੰ ਜੜੀ ਬੂਟੀਆਂ ਦੇ ਤੇਲ ਦੀ ਮਾਲਿਸ਼ ਵੀ ਕੀਤੀ ਹੈ। ਵਕਤੀ ਆਰਾਮ ਤੇ ਹੁੰਦਾ ਹੈ ਲੇਕਿਨ ਮੁਕੰਮਲ ਆਰਾਮ ਨਹੀਂ ਆਉਂਦਾ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਆਰਾਮ ਆ ਜਾਏ।
2: ਮੇਰੇ ਭਾਈ, ਇਹ ਤਾਂ ਤੁਸੀਂ ਯਕੀਨਨ ਜਾਣਦੇ ਹੀ ਹੋਵੋਗੇ ਕਿ ਇਹ ਦੋਨੋਂ ਬਿਮਾਰੀਆਂ ਹੀ ਬਹੁਤ ਪਰੇਸ਼ਾਨ ਕੁੰਨੇ ਤੇ ਇਹਨਾਂ ਦਾ ਮਤਵਾਤਰੀ ਇਲਾਜ ਬਹੁਤ ਹੀ ਜ਼ਰੂਰੀ ਹੈ। ਲਿਹਾਜ਼ਾ 2-4 ਦਿਨ ਦੇ ਇਲਾਜ ਤੋਂ ਬਾਅਦ ਦਵਾਈ ਹਰ ਗੀਤ ਨਹੀਂ ਛੱਡਣੀ, ਚਿਕਨਾਈ, ਨਮਕ, ਵੱਡਾ ਗੋਸ਼ਤ ਤੇ ਮਟਰਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ।
1: ਹਾਂਜੀ,
2: ਗੋਡਿਆਂ ਤੇ ਮਿੱਠੇ ਤੇਲ ਜਾਂ ਰੋਗਨੇ ਜ਼ੈਤੂਨ ਦੀ ਮਾਲਿਸ਼ ਜ਼ਰੂਰ ਕਰੋ ਤਾਂ ਕਿ ਜੋੜਾਂ ਦੀ ਅਕਰਾਹਟ ਖਤਮ ਹੋ ਜਾਵੇ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਯੂਰਿਕ ਐਸਿਡ ਤੇ ਕੋਲੇਸਟ੍ਰੋਲ ਲੈਵਲ ਨੂੰ ਤਬਾਹੀ ਹਾਲਤ ਤੇ ਲਿਆਏਗੀ,
1: ਬਿਲਕੁਲ,
2: ਜਿੰਦੇ ਬਾਅਦ ਬਲੱਡ ਪ੍ਰੈਸ਼ਰ ਨਾਰਮਲ ਰਹੇਗਾ ਤੇ ਇਨਸ਼ਾਅੱਲਾ ਜੋੜਾਂ ਦੇ ਦਰਦ ਨੂੰ ਵੀ ਫਾਇਦਾ ਹੋਵੇਗਾ
1: ਇਨਸ਼ਾਅੱਲਾ ਤਾਲਾ ਜੀ। ਅੱਲਾ ਪਾਕ ਜ਼ਰੂਰ ਕਰਮ ਫਰਮਾਏਗਾ। ਸੁਲੇਮਾਨ ਸਾਹਿਬ
2: ਜੀ,
1: ਪ੍ਰੋਗਰਾਮ ਦੀ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਕਾਸ਼ੀ ਭੱਟੀ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ,
1: ਲਿਖਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਮੇਰੀ ਇੱਕ ਬੇਟੀ ਹੈ ਜਿਹਦੀ ਉਮਰ ਤਕਰੀਬਨ 6 ਸਾਲ ਹੋ ਗਈ ਹੈ। ਮੈਂ ਕਾਫੀ ਇਲਾਜ ਕਰਵਾਇਆ ਲੇਕਿਨ ਮਜ਼ੀਦ ਔਲਾਦ ਨਹੀਂ ਹੋਈ। ਤੁਹਾਡੇ ਬਾਰੇ ਇੱਕ ਅਜ਼ੀਜ਼ ਨੇ ਦੱਸਿਆ ਹੈ ਕਿ ਤੁਸੀਂ ਬੇਔਲਾਦੀ ਦੀ ਬਿਮਾਰੀ ਦਾ ਬੜਾ ਚੰਗਾ ਇਲਾਜ ਕਰਦੇ ਹੋ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
2: ਮੋਹਤਰਮ ਕਾਸ਼ਿਪ ਭਾਈ, ਤੁਸੀਂ ਜਿਹੜੀ ਤਫਸੀਲ, ਅਲਾਮਾਤ ਤੇ ਕੈਫੀਅਤ ਲਿਖੀਆਂ ਨੇ ਉਹ ਤੇ ਬਹੁਤ ਹੀ ਵਾਜ਼ਿਆ ਨੇ। ਸੋਹਣੇ ਰੱਬ ਨੇ ਕਈ ਐਸੀ ਜੜੀ ਬੂਟੀਆਂ ਨਿਆਇਤ ਕੀਤੀਆਂ ਨੇ ਜਿਨ੍ਹਾਂ ਦੀ ਹੈਰਤ ਅੰਗੇਜ਼ ਮੁਸਫੀਏ ਖੂਨ ਤਾਸੀਰ ਬਲੱਡ ਵਿੱਚ ਸ਼ਾਮਿਲ ਜ਼ਹਿਰੀਲੇ ਮਵਾਦ ਨੂੰ ਖਾਰਜ ਕਰਕੇ ਇਸ ਬਿਮਾਰੀ ਤੋਂ ਮਹਿਫੂਜ਼ ਰੱਖਦੀਆਂ ਨੇ।
1: ਬਿਲਕੁਲ ਸਹੀ, ਬਿਲਕੁਲ ਸਹੀ।
2: ਮੇਰੇ ਮੋਹਤਰਮ ਭਾਈ, ਫਿਕਰ ਦੀ ਕੋਈ ਗੱਲ ਨਹੀਂ, ਤੁਸੀਂ ਮੈਨੂੰ ਦਵਾਖਾਨੇ ਤੇ ਆ ਕੇ ਮਿਲੋ, ਮੈਂ ਤੁਹਾਡੀ ਬੇਗਮ ਵਾਸਤੇ ਦਵਾਈ ਤਿਆਰ ਕਰ ਦਿਆਂਗਾ ਤੇ ਇਹਤਿਆਤੀ ਤਦਾਬੀਰ ਤੇ ਦੂਜੀਆਂ ਗੱਲਾਂ ਬਾਰੇ ਗਾਈਡ ਵੀ ਕਰਾਂਗਾ। ਅੱਲਾ ਪਾਕ ਦੀ ਜ਼ਾਤ ਬੜੀ ਬੇਨਿਆਜ਼ ਸੀ। ਤੁਸੀਂ ਇੱਕ ਵਾਰੀ ਆਪਣੀ ਬੇਗਮ ਦਾ ਇਲਾਜ ਕਰਵਾ ਕੇ ਵੇਖੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਸੋਹਣਾ ਰੱਬ ਤੁਹਾਡੀ ਦਿਲੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ
1: ਇਨਸ਼ਾਅੱਲਾ ਜੀ। ਕਿਉਂ ਨਹੀਂ, ਸੋਹਣਾ ਰੱਬ ਚਾਹੇ ਤੇ ਮਿੱਟੀ ਵੀ ਸ਼ਿਫਾ ਬਣ ਜਾਂਦੀ ਹੈ। ਸੁਲੇਮਾਨ ਸਾਹਿਬ
2: ਜੀ,
1: ਸ਼ਾਰਟ ਬ੍ਰੇਕ ਦੀ ਟੱਲੀ ਵੱਜ ਗਈ ਹੈ, ਲਿਹਾਜ਼ਾ ਮੈਂ ਹੁਣੇ ਆਈ। ਤੁਸੀਂ ਸ਼ਾਰਟ ਬ੍ਰੇਕ ਦੇ ਨਾਲ ਸ਼ਾਰਟ ਰੈਸਟ ਵੀ ਕਰੋ। ਸੋਹਣੇ ਭੈਣ ਭਰਾਓ, ਦੁਨੀਆਂ ਦੀ ਹਰ ਸ਼ੈਅ ਤੋਂ ਜ਼ਿਆਦਾ ਆਪਣੀ ਸਿਹਤ ਦੀ ਹਿਫਾਜ਼ਤ ਕਰੋ, ਕਿਉਂਕਿ ਸਿਹਤ ਨਹੀਂ ਤੇ ਕੁਝ ਨਹੀਂ। ਬਿਮਾਰੀਆਂ ਦੀ ਮੁਕੰਮਲ ਤਸ਼ਖੀਸ ਤੇ ਕਾਮਯਾਬ ਹਰਬਲ ਟ੍ਰੀਟਮੈਂਟ ਵਾਸਤੇ ਪਾਕਿਸਤਾਨ ਦੇ ਸਫੇ ਅਵਲ ਦੇ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ ਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ ਤੇ ਹੁਣ ਪੇਸ਼ੇ ਖਿਦਮਤ ਹੈ ਤੁਹਾਡੇ ਬਾਕੀ ਈਮੇਲ ਤੇ SMS। ਸੁਲੇਮਾਨ ਸਾਹਿਬ
2: ਜੀ,
1: ਪ੍ਰੋਗਰਾਮ ਦੀ ਅਗਲੀ ਈਮੇਲ ਯਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ,
1: ਫਰਮਾਂਦੇ ਨੇ ਮੈਂ BA ਦਾ ਸਟੂਡੈਂਟ ਹਾਂ, 3-4 ਮਹੀਨੇ ਪਹਿਲਾਂ ਮੈਂ ਇੱਕ ਡਾਇਟ ਕੋਰਸ ਇਸਤੇਮਾਲ ਕੀਤਾ ਸੀ ਤਾਂ ਕਿ ਮੇਰਾ ਜਿਸਮ ਸਟਰੋਂਗ ਹੋ ਜਾਏ ਤੇ ਜਿਸਮ ਵਿੱਚ ਤਾਕਤ ਭਰ ਜਾਏ, ਕਿਉਂਕਿ ਮੈਂ ਵੇਟ ਲਿਫਟਰ ਹਾਂ। ਉਸ ਕੋਰਸ ਤੋਂ ਬਾਅਦ ਮੇਰੀ ਤੇ ਹਾਲਤ ਹੀ ਵਿਗੜ ਗਈ, ਮੈਨੂੰ ਤੇ ਉਹ ਕੋਰਸ ਪੁੱਠਾ ਹੀ ਪੈ ਗਿਆ ਤੇ ਜਿਸਮ ਵਿੱਚ ਗਰਮੀ ਹੋ ਗਈ, ਮੂੰਹ ਵਿੱਚ ਦਾਣੇ ਨਿਕਲ ਆਏ, ਭੁੱਖ ਖਤਮ ਹੋ ਗਈ, ਤਾਕਤ ਦੀ ਬਜਾਏ ਮੈਨੂੰ ਆਪਣੇ ਜਿਸਮ ਵਿੱਚ ਸ਼ਦੀਦ ਕਮਜ਼ੋਰੀ ਮਹਿਸੂਸ ਹੋ ਰਹੀ ਹੈ। ਮੈਂ ਬਹੁਤ ਪਰੇਸ਼ਾਨ ਹਾਂ। ਮੇਰੇ ਨਾਲ ਤੇ ਉਹੀ ਹੋਇਆ ਜਿਹੜਾ ਇਸ ਸ਼ੇਰ ਵਿੱਚ ਏ, ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ। ਮੈਂ ਗੁਜ਼ਾਰਿਸ਼ ਕਰਨਾ ਕਿ ਮਿਹਰਬਾਨੀ ਕਰਕੇ ਕੋਈ ਆਲਾ ਕਿਸਮ ਦੀ ਦਵਾਈ ਪਾਰਸਲ ਕਰ ਦਿਓ।
2: ਬੇਟਾ ਜੀ, ਤੁਹਾਡਾ ਤਹਿਰੀਰ ਕਰਦਾ ਸ਼ੇਰ ਇਸ ਗੱਲ ਦਾ ਸਬੂਤ ਏ ਕਿ ਤੁਸੀਂ ਆਪਣੀ ਗਲਤੀ ਨੂੰ ਤਸਲੀਮ ਕਰ ਰਹੇ ਹੋ ਕਿ ਗਲਤ ਦਵਾਈ ਇਸਤੇਮਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਗਲਤ ਦਵਾਈ ਦੇ ਅਸਰਾਤ ਵੀ ਗਲਤ ਹੁੰਦੇ ਨੇ। ਬੇਟਾ ਜੀ, ਇਹ ਵੀ ਯਾਦ ਰੱਖੋ ਕਿ ਜ਼ਿੰਦਗੀ ਬੜੀ ਕੀਮਤੀ ਚੀਜ਼ ਏ ਤੇ ਇਹਦੀ ਹਿਫਾਜ਼ਤ ਕਰਨਾ ਸਾਡਾ ਮਜ਼ਹਬੀ ਫਰੀਜ਼ਾ ਏ। ਬੇਟਾ ਜੀ, ਇਹ ਗਲਤ ਦਵਾਈ ਦਾ ਰਿਐਕਸ਼ਨ ਏ। ਯਾਦ ਰੱਖੋ, ਜੇ ਇਹ ਹਾਲਤ ਰਹੀ ਤੇ ਜਿਸਮਾਨੀ ਕਮਜ਼ੋਰੀ ਦੇ ਨਾਲ ਨਾਲ ਤੁਹਾਨੂੰ ਪੱਠਿਆਂ ਦੀ ਵੀ ਕਮਜ਼ੋਰੀ ਤੇ ਡਿਪਰੈਸ਼ਨ ਦੀ ਪ੍ਰੋਬਲਮ ਵੀ ਹੋ ਜਾਏਗੀ, ਜਿਹਦੇ ਬੁਰੇ ਅਸਰਾਤ ਤੁਹਾਡੀ ਅਮਲੀ ਜ਼ਿੰਦਗੀ ਤੱਕ ਜਾ ਸਕਦੇ ਨੇ। ਬੇਟਾ ਜੀ, ਇਹ ਦਵਾਈ ਪਾਰਸਲ ਕਰਾਉਣ ਵਾਲਾ ਮਾਮਲਾ ਨਹੀਂ, ਇਹਦੇ ਲਈ ਜ਼ਰੂਰੀ ਏ ਕਿ ਤੁਹਾਡੇ ਤਬਈ ਮਿਜ਼ਾਜ ਤੇ ਤੁਹਾਡੀ ਜਿਸਮਾਨੀ ਹਾਲਤ ਨੂੰ ਵੇਖ ਕੇ ਇਹਦੇ ਮੁਤਾਬਕ ਦਵਾਈ ਦਿੱਤੀ ਜਾਵੇ।
1: ਬਿਲਕੁਲ,
2: ਤੁਸੀਂ ਇੱਕ ਵਾਰੀ ਦਵਾਖਾਨੇ ਤੇ ਆ ਜਾਓ, ਮੈਂ ਤੁਹਾਡੇ ਲਈ ਇਲਾਜ ਤਜਵੀਜ਼ ਕਰ ਦਿਆਂਗਾ ਜਿਹਦੇ ਨਾਲ ਇਨਸ਼ਾਅੱਲਾ ਯੂਰਨ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ ਤੇ ਤੁਹਾਡੇ ਜਿਸਮ ਵਿੱਚ ਕੁਵਤ, ਚੁਸਤੀ ਤੇ ਤਵਾਨਾਈ ਦੇ ਨਾਲ ਨਾਲ ਤੁਹਾਡਾ ਜਿਸਮ ਸਡੋਲ, ਸਟਰੋਂਗ ਤੇ ਸਮਾਰਟ ਹੋ ਜਾਏਗਾ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ, ਮੋਹਤਰਮ ਤੁਸੀਂ ਆਪਣੀ ਗਲਤੀ ਦਾ ਸਵਾਦ ਚੱਕ ਲਿਆ। ਹੁਣ ਫਕਤ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਤੇ ਅਮਲ ਕਰਨਾ ਹੈ। ਇਨਸ਼ਾਅੱਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
2: ਜੀ,
1: ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਆਰਿਫ ਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ
2: ਜੀ।
1: ਫਰਮਾਂਦੇ ਨੇ ਕਿ ਜਨਾਬੇ ਅਲੀ, ਮੈਂ ਇੱਕ ਕੈਮੀਕਲ ਫੈਕਟਰੀ ਵਿੱਚ ਮੁਲਾਜ਼ਮ ਹਾਂ ਤੇ ਕੈਮੀਕਲ ਦੀ ਵਜ੍ਹਾ ਤੋਂ ਮੈਨੂੰ ਸਾਹ ਦੀ ਤਕਲੀਫ ਹੋ ਗਈ ਹੈ। ਰਾਤ ਨੂੰ ਤੇ ਬਹੁਤ ਹੀ ਜ਼ਿਆਦਾ ਤਕਲੀਫ ਹੁੰਦੀ ਹੈ, ਮੈਂ ਕਾਫੀ ਇਲਾਜ ਵੀ ਕਰਵਾਇਆ ਲੇਕਿਨ ਮੁਕੰਮਲ ਆਰਾਮ ਨਹੀਂ ਆਉਂਦਾ। ਬਰਾਏ ਕਰਮ ਕੋਈ ਅੱਛੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਆਰਫ ਭਾਈ, ਮੇਰੀ ਇਬਤਦਾਈ ਤਸ਼ਖੀਸ ਇਹ ਵੇ ਕਿ ਤੁਹਾਨੂੰ ਦਮੇ ਦੀ ਪ੍ਰੋਬਲਮ
1: ਹੋਏ ਹੋਏ ਹੋਏ,
2: ਲੇਕਿਨ ਹਤਮੀ ਤਸ਼ਖੀਸ ਉਦੋਂ ਹੀ ਹੋਵੇਗੀ ਜਦੋਂ ਤੁਸੀਂ ਆਪ ਦਵਾਖਾਨੇ ਤੇ ਆਓਗੇ ਤੇ ਮੁਕੰਮਲ ਚੈੱਕਅਪ ਤੋਂ ਬਾਅਦ ਹੀ ਕੋਈ ਰਾਏ ਕਾਇਮ ਹੋਏਗੀ। ਮੇਰੇ ਭਾਈ, ਤੁਸੀਂ ਪਰੇਸ਼ਾਨ ਨਾ ਹੋਵੋ,
1: ਬਿਲਕੁਲ
2: ਹਰ ਬਿਮਾਰੀ ਇਲਾਜ ਮੰਗਦੀ ਹੈ ਤੇ ਇਲਾਜ ਤੋਂ ਬਾਅਦ ਹੀ ਸ਼ਫਾ ਮੰਦੀ ਦੀ ਉਮੀਦ ਕੀਤੀ ਜਾ ਸਕਦੀ ਹੈ। ਤੁਸੀਂ ਵੀ ਇਲਾਜ ਕਰਾਓ, ਸੋਹਣਾ ਰੱਬ ਕਰਮ ਫਰਮਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
2: ਜੀ,
1: ਦਮ ਦਮਾਦਮ ਤੇ ਹੋ ਗਿਆ,
2: ਹਾਂਜੀ,
1: ਤੇ ਹੁਣ ਪੇਸ਼ ਕਰ ਰਹੀ ਹਾਂ ਇੱਕ ਕਰਾਰੀ ਤੇ 12 ਮਸਾਲੇਦਾਰ ਈਮੇਲ ਜਿਹਨੇ ਮੇਦੇ ਨੂੰ ਵੀ ਕਰਾਰਾ ਕਰ ਦਿੱਤਾ ਹੈ। ਹਨੀਫ ਭੱਟ ਸਾਹਿਬ ਲਿਖਦੇ ਨੇ ਕਿ ਜਨਾਬੇ ਅਲੀ, ਮੈਂ ਜਿਹੜੀ ਨਾ ਮਿਰਚ ਮਸਾਲੇ ਵਾਲੀ ਗਜ਼ਾ ਦਾ ਬਹੁਤ ਹੀ ਸ਼ੌਕੀਨ ਹਾਂ
2: ਜੀ।
1: ਖਾਣ ਵਿੱਚ ਜਦੋਂ ਤੱਕ ਮਿਰਚਾਂ ਤੇ ਗਰਮ ਮਸਾਲਾ ਨਾ ਹੋਵੇ ਮੈਨੂੰ ਸਵਾਦ ਹੀ ਨਹੀਂ ਆਉਂਦਾ। ਮੈਂ ਕੜਾਈ ਕੁਛ ਤਕਰੀਬਨ ਰੋਜ਼ਾਨਾ ਹੀ ਖਾਣਾ। ਲਓ ਦੇਖੋ ਸਾਡੇ ਨਾਲ ਤੇ ਉਹ ਚੰਗਾ ਰਿਹਾ ਤੇ ਉਹ ਵੀ ਬਾਜ਼ਾਰੋਂ। ਮੈਨੂੰ ਜ਼ਿਆਦਾ ਮਿਰਚਾਂ ਖਾਣ ਦੀ ਵਜ੍ਹਾ ਨਾਲ ਤਜ਼ਾਬੀਅਤ ਤੇ ਬਦ ਹਜ਼ਮੀ ਦੀ ਤਕਲੀਫ ਹੋ ਗਈ ਹੈ। ਸੀਨੇ 'ਚ ਜਲਨ ਰਹਿੰਦੀ ਹੈ, ਹਾਏ ਹਾਏ, ਤੇ ਮੂੰਹ ਪੱਕ ਜਾਂਦਾ ਹੈ। ਥੋੜਾ ਜਿਹਾ ਖਾਵਾਂ ਤੇ ਬੜੀ ਦੇਰ ਤੀਕਰ ਖੱਟੀਆਂ ਡਕਾਰ ਆਉਂਦੀਆਂ ਨੇ। ਮੂੰਹ ਦਾ ਜ਼ਾਇਕਾ ਕੜਾ ਹੋ ਗਿਆ ਤੇ ਭੁੱਖ ਬਿਲਕੁਲ ਨਹੀਂ ਲੱਗਦੀ। ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਬਰਾਏ ਕਰਮ ਮੇਰੇ ਲਈ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਕਿ ਮੇਰਾ ਮੇਦਾ ਠੀਕ ਹੋ ਜਾਏ।
2: ਹਨੀਫ ਭਾਈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਨੂੰ ਆਪਣੀ ਬਿਮਾਰੀ ਦੀ ਵਜ੍ਹਾ ਮਾਲੂਮ ਹੈ।
1: ਬਿਲਕੁਲ,
2: ਤੇ ਤੁਸੀਂ ਆਪਣੀ ਬਿਮਾਰੀ ਨੂੰ ਵੀ ਜਾਣਦੇ ਹੋ। ਬਸ ਤਸ਼ਖੀਸ ਵਿੱਚ ਥੋੜੀ ਜਿਹੀ ਕਮੀ ਰਹਿ ਗਈ ਹੈ। ਉਹ ਇਹ ਵੇ ਕਿ ਤੁਹਾਨੂੰ ਮੇਦੇ ਦੇ ਨਾਲ ਨਾਲ ਜ਼ੋਫੇ ਜਿਗਰ ਦਾ ਵੀ ਮਸਲਾ ਹੈ ਤੇ ਇਹ ਸਭ ਕੁਝ ਬੇਤੁਕੀ ਤੇ ਬੇਤਦਾਲ ਗਜ਼ਾ ਦਾ ਨਤੀਜਾ ਹੈ। ਮੇਰੇ ਮੋਹਤਰਮ ਭਾਈ, ਗਜ਼ਾਈ ਬੇਤਦਾਲੀ ਕਦੀ ਵੀ ਕੁਵਤ ਦਾ ਸਬਬ ਨਹੀਂ ਹੁੰਦੀ ਬਲਕਿ ਦੂਜੀ ਬਿਮਾਰੀ ਨਾਲ ਸਬਬ ਬਣਦੀ ਹੈ।
1: ਬਿਲਕੁਲ ਸਹੀ।
2: ਹੁਣ ਤੁਸੀਂ ਬਿਲਕੁਲ ਸਾਦਾ ਗਜ਼ਾ ਜਿਹਦੇ 'ਚ ਸਬਜ਼ੀ ਤੇ ਦਾਲ ਜ਼ਿਆਦਾ ਹੋਵੇ ਇਸਤੇਮਾਲ ਕਰਨੀ ਹੈ ਤੇ ਖਾਣ ਤੋਂ ਬਾਅਦ ਹਲਕੀ ਫੁਲਕੀ ਚਹਿਲ ਕਦਮੀ ਜ਼ਰੂਰ ਕਰਨੀ ਹੈ।
1: ਬਿਲਕੁਲ ਜ਼ਰੂਰ।
2: ਬਾਜ਼ਾਰੀ ਖਾਣੇ, ਮਿਰਚ ਮਸਾਲੇ ਤੇ ਬੇਕਰੀ ਦੀ ਮਸਨੂਆ ਸਮੇਤ ਬਿਲਖਸੂਸ ਫਾਸਟ ਫੂਡ ਤੋਂ ਪਰਹੇਜ਼ ਕਰਨਾ ਹੈ। ਮੈਂ ਗਜ਼ਾ ਜਿਹਦੇ 'ਚ ਸਬਜ਼ੀ ਤੇ ਦਾਲ ਜ਼ਿਆਦਾ ਹੋਵੇ ਇਸਤੇਮਾਲ ਕਰਨੀ ਹੈ ਤੇ ਖਾਣ ਤੋਂ ਬਾਅਦ ਹਲਕੀ ਫੁਲਕੀ ਚਹਿਲ ਕਦਮੀ ਜ਼ਰੂਰ ਕਰਨੀ ਹੈ।
1: ਬਿਲਕੁਲ ਜ਼ਰੂਰ।
2: ਬਾਜ਼ਾਰੀ ਖਾਣੇ, ਮਿਰਚ ਮਸਾਲੇ

0: ਮੇਰੇ ਭਾਈ ਹੁਣ ਤੁਸੀਂ ਖੁਰਾਕ ਤੇ ਹੱਥ ਜ਼ਰਾ ਹੌਲਾ ਹੀ ਰੱਖਣਾ, ਪਹਿਲਾਂ ਹੀ ਮਹਿੰਗਾਈ ਦਾ ਜ਼ਮਾਨਾ। ਸੁਲੇਮਾਨ ਸਾਹਿਬ, ਨਸਦੇ ਨਸਦੇ ਆਖਰੀ ਈਮੇਲ ਹਾਜ਼ਰ ਹੈ ਜਿਹੜੀ ਮਿਸਿਸ ਫਰੀਦਾ ਸਲੀਮ ਸਾਹਿਬਾਂ ਨੇ ਤਹਿਰੀਰ ਕੀਤੀ ਹੈ। ਲਿਖਦੀਆਂ ਨੇ ਕਿ ਮੈਨੂੰ ਮੁਹਾਸੇ ਨਿਕਲਦੇ ਨੇ ਤੇ ਚਿਹਰੇ ਤੇ ਛਾਈਆਂ ਦਾ ਇੱਕ ਨਿਸ਼ਾਨ ਵੀ ਬਣ ਗਿਆ। ਮੈਂ ਬਹੁਤ ਮਹਿੰਗੀਆਂ ਦਵਾਈਆਂ ਤੇ ਇੰਪੋਰਟਡ ਕਰੀਮਾਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਮੇਰੀ ਸਕਿਨ ਬਹੁਤ ਜ਼ਿਆਦਾ ਡਰਾਈ ਤੇ ਮੈਂ ਆਪਣੀ ਇੱਕ ਕਜ਼ਨ ਦੇ ਮਸ਼ਵਰੇ ਤੇ ਤੁਹਾਨੂੰ ਖਤ ਲਿਖਿਆ ਤੇ ਮੈਨੂੰ ਉਮੀਦ ਹੈ ਕਿ ਤੁਹਾਡੀ ਦਵਾਈ ਨਾਲ ਮੇਰਾ ਜਿਹੜਾ ਨਾ ਇਹ ਮਸਲਾ ਬਿਲਕੁਲ ਠੀਕ ਹੋ ਜਾਏਗਾ। ਬਰਾਏ ਮਿਹਰਬਾਨੀ ਮੇਰੇ ਲਈ ਕੋਈ ਬਿਹਤਰੀਨ ਦਵਾਈ ਪਾਰਸਲ ਕਰਾ ਦਿਓ। ਸ਼ੁਕਰੀਆ।
1: ਭੈਣ ਜੀ, ਕਿਲ ਮੁਹਾਸੇ ਤੇ ਛਾਈਆਂ ਦੀ ਬੁਨਿਆਦੀ ਵਜ੍ਹਾ ਬਲੱਡ ਦੀ ਗੈਰ ਤਬਈ ਹਿੱਦਤ ਹੈ ਜਿਹੜੀ ਅਮੂਮਨ ਫਸਲ ਮਾਦਿਆਂ ਦੇ ਜ਼ਰੀਏ ਹੁੰਦੀ ਹੈ।
0: ਬਿਲਕੁਲ ਸਹੀ।
1: ਤੁਸੀਂ ਤੇਜ਼ ਮਿਰਚ, ਮਸਾਲੇ ਤੇ ਖੱਟੀ ਚੀਜ਼ਾਂ ਤੋਂ ਪਰਹੇਜ਼ ਕਰੋ। ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਾਈ ਹੈ, ਇੱਕ ਖਾਣ ਵਾਲੀ ਤੇ ਇੱਕ ਚਿਹਰੇ ਤੇ ਲਗਾਉਣ ਵਾਲੀ। ਇਹਨਾਂ ਦਵਾਈਆਂ ਨਾਲ ਬਲੱਡ ਸਾਫ਼ ਹੋ ਜਾਏਗਾ ਤੇ ਇਨਸ਼ਾਲਾ ਥੋੜੇ ਅਰਸੇ ਦੇ ਇਲਾਜ ਤੋਂ ਬਾਅਦ ਕਿਲ ਮਾਸੇ ਤੇ ਛਾਈਆਂ ਤੋਂ ਨਿਜਾਤ ਮਿਲ ਜਾਏਗੀ
0: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਖਤਮ ਹੋਣ ਦੀ ਟੱਲੀ ਵੱਜ ਗਈ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਸ਼ੁਕਰੀਆ।
1: ਸਹਿਮਾ ਜੀ, ਤੁਹਾਡਾ, ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
0: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਕਾਮਯਾਬ ਇਲਾਜ ਤੋਂ ਫਾਇਦਾ ਉਠਾਉਣ ਲਈ ਅੱਜ ਹੀ ਦਵਾਖਾਨਾ ਤੇ ਆਓ ਤੇ ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਹਿਬਾਂ ਨੂੰ ਇਜਾਜ਼ਤ ਦਿਓ, ਆਪਣਾ ਰੱਖਣਾ ਬਹੁਤ ਸਾਰਾ ਖਿਆਲ ਇਸ ਤਾਕੀਦ ਦੇ ਨਾਲ ਹੀ ਅਗਲੇ ਪ੍ਰੋਗਰਾਮ ਤੀਕਰ ਅੱਲਾ ਹਾਫਿਜ਼।
2: ਟੂਟ ਚੁੱਕੀ ਹੈ ਜਿਨਸੀ ਤਸ਼ੱਦਦ ਕੀ ਹਰ ਦੀਵਾਰ, ਮਹਿਫੂਜ਼ ਖਵਾਤੀਨ ਕੇ ਲੀਏ ਹਕੂਮਤ ਪੰਜਾਬ ਹੈ ਤਿਆਰ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਖਵਾਤੀਨ ਕੇ ਹਕੂਕ ਕੇ ਤਹਫ਼ੁਜ਼ ਕੇ ਲੀਏ ਹੈ ਪੁਰਅਜ਼ਮ, ਹਰ ਬਾਰ ਮਹਿਫੂਜ਼ ਹੈ ਜਾਏ ਮੁਲਾਜ਼ਮਤ, ਸਭੀ ਘਰ ਔਰ ਹਰ ਬਾਜ਼ਾਰ।
3: ਆਪਕੀ ਹਿਫਾਜ਼ਤ, ਆਪਕਾ ਤਹਫ਼ੁਜ਼, ਆਪਕੀ ਜ਼ਿੰਮੇਦਾਰੀ, ਮੇਰਾ ਫਰਜ਼ ਹੈ।
2: ਤਾਰੀਖ ਮੇ ਪਹਿਲੀ ਬਾਰ ਵਰਚੁਅਲ ਵੁਮੈਨ ਪੁਲਿਸ ਸਟੇਸ਼ਨ ਕਾ ਕਾਯਮ, ਪਿੰਕ ਬਟਨ ਸੇ ਫੌਰੀ ਪੁਲਿਸ ਹੈਲਪ ਕਾ ਹੁਸੂਲ, ਵੁਮੈਨ ਸੇਫਟੀ ਐਪ, ਪੁਲਿਸ ਪ੍ਰੋਟੈਕਸ਼ਨ ਐਪ, ਹੈਲਪਲਾਈਨ 1043, 24 ਘੰਟੇ 7 ਦਿਨ ਫਾਲ, ਜੈਂਡਰ ਬੇਸਡ ਵਾਇਲੈਂਸ ਕੇ ਟ੍ਰੈਕਿੰਗ ਸਿਸਟਮ ਕਾ ਜਲਦ ਆਗਾਜ਼, ਜਾਏ ਮੁਲਾਜ਼ਮਤ ਪਰ ਹਿਰਾਸਗੀ ਕੇ ਖਿਲਾਫ ਕਾਨੂੰਨੀ ਤਹਫ਼ੁਜ਼, ਖਵਾਤੀਨ ਕੇ ਖਿਲਾਫ ਤਸ਼ੱਦਦ ਮੇ ਮੁਲਵਿਸ ਅਫਰਾਦ ਕੋ 2 ਸਾਲ ਕੈਦ ਔਰ 5 ਲੱਖ ਰੁਪਏ ਤੱਕ ਜੁਰਮਾਨਾ, ਕਮ ਉਮਰੀ ਕੀ ਸ਼ਾਦੀ ਕੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ, ਚੀਫ ਮਿਨਿਸਟਰ ਡਿਜੀਟਲ ਸਕਿੱਲਸ ਡਿਵੈਲਪਮੈਂਟ ਪ੍ਰੋਗਰਾਮ, ਬਰਾਏ ਦਹੀ ਖਵਾਤੀਨ ਕਾ ਇਜਰਾ, ਵਰਕਿੰਗ ਵੁਮੈਨ ਹੋਸਟਲਸ ਔਰ ਡੇ ਕੇਅਰ ਸੈਂਟਰਸ ਕੀ ਫਰਾਹਮੀ, ਧੀ ਰਾਨੀ ਪ੍ਰੋਗਰਾਮ ਕਾਮਯਾਬੀ ਸੇ ਜਾਰੀ, ਆਪਣੀ ਛੱਤ ਆਪਣਾ ਘਰ ਪ੍ਰੋਗਰਾਮ ਔਰ ਇਲੈਕਟ੍ਰਿਕ ਬਾਈਕ ਸਕੀਮ ਮੇ ਖਵਾਤੀਨ ਕੇ ਲੀਏ ਖਸੂਸੀ ਕੋਟਾ, ਜਿਨਸੀ ਤਸ਼ੱਦਦ ਕੇ ਖਾਤਮੇ ਕਾ ਅਹਿਸਾਸ ਪੂਰੇ ਪੰਜਾਬ ਕੀ ਹਰ ਬੇਟੀ ਤੱਕ, ਮਰੀਮ ਨਵਾਜ਼ ਸ਼ਰੀਫ ਕੀ ਖਵਾਤੀਨ ਸੇ ਮੁਹੱਬਤ, ਅਕੀਦਤ ਔਰ ਸ਼ਫਕਤ, ਖਵਾਤੀਨ ਕਾ ਤਹਫ਼ੁਜ਼ ਬਣ ਚੁਕਾ ਹੈ ਪੰਜਾਬ ਕੀ ਪਹਿਚਾਨ, ਹਰ ਔਰਤ ਹੈ ਬਾਇਖਤਿਆਰ, ਬੜ ਰਹਾ ਹੈ ਸਭੀ ਕਾ ਮਾਨ, ਹਕੂਮਤ ਪੰਜਾਬ।
4: सुरर संगीत, साजो आवाज, आपका मनपसंद रेडियो चैनल FM 101।